सगुण तेरे बनाई गुण की वस्त आस्ताणी ब्रह्मा सत्स्वान ब्रह्म।

ਇੱਥੇ ਅਬ ਸੁਪੈ ਮਹਿਤਾ ਇੱਥੇ ਲੈ ਲੈ ਮੁਕਰ ਇੱਥੇ ਮੂਰਖ ਖਾਹੀ ਖਾ ਇੱਥੇ ਅੰਦੂਖ ਤੂ ਸ਼ਰਮਾ ਇੱਥੇ ਦਾਸ ਤੇਰੀ ਦਾ ਬੰਦ ਖਲਾਸੀ ਭਾਣੇ ਹੋਰ ਆਸ ਨਾ ਚੱਕਿਆ ਇੱਕੋ ਖਾਇ ਪਿਆ ਖਾਂ।

ਸਰਵ

ਕਰਮੀ ਕਰਮੀ ਹੋਏ ਵਿਚਾਰ ਇੱਥੇ ਸੋਹਣ ਪੰਚ ਪ੍ਰਵਾਨ ਸਤਰੀ ਕਰਮ ਸੋਵੇ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਕਾ ਇਹੋ ਕੇ

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਮ

ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ।

ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ

ਏ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ, ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਪ

ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧੇ ਆਪ ਵਿਛੋੜਿਆ ਆਪ ਮਿਲਾਇਆ।

ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾਹੂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ।

ਪਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ

ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅਨਡਿੱਠ ਕੀਤਾ, ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਠ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਰ ਚਿਆਰੇ ਆਇਤ, ਦੇਖ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਗੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨਣੀਵਾਂ, ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਸਾਹਿਬ ਸਤਿਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਜ, ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗਰੀਬ ਨਿਵਾਸ ਨੂੰ, ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕੀਤਾ। ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਸਦਕਾ ਸੰਧਿਆ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ ਸੋ ਦਰ ਰਹਿ ਰਾਜ ਸਾਹਿਬ ਬਾਣੀ ਕੇ ਪਾਠ ਹੋਏ ਗਰੀਬ ਨਿਵਾਜ, ਆਪ ਜੀ ਕੀ ਅਗਾਧ ਬੋਧ ਬਾਣੀ ਦੇ ਪਾਠ ਕਰਦਿਆਂ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਮੁਆਫ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਜੀਓ, ਰਹਿਮਤ ਕਰਨੀ ਸੂ ਸੰਗਤ ਦੇ ਸਿਰ ਤੇ, ਮੇਰ ਭਰਿਆ ਹੱਥ ਰੱਖਣਾ, ਆਪਣੀ ਬਾਣੀ ਆਪ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਸਤਿਗੁਰੂ ਜੀ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਜੀਓ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੇ ਗਰੀਬ ਨਿਵਾਜ। ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਲਵਾਈਆਂ ਜਾ ਰਹੀਆਂ ਹਨ, ਸੇਵਾਵਾਂ ਭੇਜੀਆਂ ਜਾ ਰਹੀਆਂ ਹਨ, ਆਪ ਜੀ ਨੇ ਕਿਰਪਾ ਕਰਨੀ, ਤਨ ਮਨ ਧਨ ਦੇ ਨਾਲ ਕੀਤੀ ਸੇਵਾ ਥਾਂ ਪਾਉਣੀ, ਸਮੂਹ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ, ਸਭਨਾਂ ਨੂੰ ਆਪਣੇ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਿਵਾਜ। ਆਪ ਜੀ ਕੇ ਦਰ ਘਰ ਦੇ ਪ੍ਰੀਤਵਾਨ ਭਾਈ ਗਗਨਦੀਪ ਸਿੰਘ ਨੂੰ ਆਪ ਜੀ ਨੇ ਨਵੀਂ ਕਾਰ ਦੀ ਦਾਤ ਬਖਸ਼ਿਸ਼ ਕੀਤੀ, ਆਪ ਜੀ ਨੇ ਕਿਰਪਾ ਕਰਨੀ, ਸਦਾ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਸਦਾ ਅੰਗ ਸੰਗ ਵਰਤਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਦਰ ਘਰ ਦੇ ਪ੍ਰੀਤਵਾਨ ਸਰਦਾਰ ਸਾਹਿਬਜੀਤ ਸਿੰਘ ਅਤੇ ਅਮਨਜੋਤ ਕੌਰ ਸੱਚੇ ਪਾਤਸ਼ਾਹ ਜੀ ਆਪਣਾ ਕਾਰੋਬਾਰ ਪ੍ਰਾਰੰਭ ਕੀਤਾ ਹੈ, ਆਪ ਜੀ ਨੇ ਕਿਰਪਾ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਰੋਬਾਰਾਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ, ਰਹਿਮਤਾਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਜੀ। ਦਰ ਘਰ ਦੇ ਪ੍ਰੀਤਵਾਨ ਬੀਬੀ ਜਸਵੀਰ ਕੌਰ ਵੱਲੋਂ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ, ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਆਪ ਜੀ ਨੇ ਕਿਰਪਾ ਕਰਨੀ, ਸਮੂਹ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰ ਲੈਣੀਆਂ ਜੀ। ਸਤਿਗੁਰੂ ਜੀ ਕਿਰਪਾ ਕਰਨੀ, ਇਸ ਵਕਤ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ, ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ

0: ਪਾਤਸ਼ਾਹ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਤੀਜਾ। ਪੂਰਾ ਥਾਟ ਬਣਾਇਆ ਪੂਰੈ, ਵੇਖੋ ਏਕ ਸਮਾਨਾ, ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਏ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪੁੱਛੋ ਤਾਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਪਾਠ ਭਾਵ ਹੁਕਮਨਾਮਾ ਕੀਰਤਨ ਤੇ ਕਥਾ ਸਰਵਣ ਕਰਕੇ ਬਖਸ਼ਾਂ ਲਹਿਰੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਤੋਂ ਉਪਰੰਤ ਹੁਕਮਨਾਮਾ ਬਿਲਾਵਲ ਰਾਗ ਅੰਦਰ ਸੀ, ਬਖਸ਼ਿਸ਼ ਹੋ ਸੀ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ। ਇਕੱਤੀ ਰਾਗਾਂ ਚੋਂ ਬਿਲਾਵਲ ਰਾਗ ਇੱਕ ਹੈ ਅਤੇ ਇਕੱਤੀ ਰਾਗਾਂ ਦਾ ਕੀਰਤਨ ਦਰਬਾਰ ਹੋਣ ਜਾ ਰਿਹਾ ਗੁਰੂ ਪਿਆਰਿਓ। 11, 12 ਅਤੇ 13 ਤਿੰਨ ਦਿਨ, 8ਵਾਂ ਇਕੱਤੀ ਰਾਗ ਕੀਰਤਨ ਦਰਬਾਰ ਸਾਹਿਬ ਦੇ ਗੁਰੂ ਘਰ ਵਿਖੇ। ਆਪ ਜੀ ਨੂੰ ਬੇਨਤੀ ਹੈ, ਆ ਕੇ ਜ਼ਰੂਰ ਉਹਨਾਂ ਤਿੰਨਾਂ ਦਿਨਾਂ ਦੇ ਵਿੱਚ ਕੁਝ ਨਾ ਕੁਝ ਸਮਾਂ ਕੱਢ ਕੇ, ਅੱਧਾ ਪੌਣਾ ਘੰਟਾ, ਜਿੰਨਾ ਵੀ ਘੱਟ ਤੋਂ ਘੱਟ ਵੀ ਜੇ ਨਾ ਕਰਦੇ ਹੋ ਤਾਂ ਆਜ ਹੀ ਭਰ ਕੇ ਗੁਰੂ ਦੀਆਂ ਬਖਸ਼ਾਂ ਲੈਣ ਦੀ ਕਿਰਪਾ ਕਰਨੀ ਸਭ ਨੇ। ਬਾਕੀ ਸੂਚਨਾਵਾਂ ਆਪ ਨੂੰ ਪਤਾ ਹੈ ਕਿ ਨੌਰਥ ਸਾਊਥ ਹਾਲ ਜੋ ਉਹ ਦੋ ਮੰਜ਼ਿਲੇ ਬਣਾਏ ਜਾ ਰਹੇ ਨੇ, ਉਸ ਲਈ ਦਸਵੰਧ ਕੱਢਣ ਲਈ ਬੇਨਤੀ ਹੈ। ਦੂਸਰੀ ਸੂਚਨਾ, ਸਭਾ ਦੇ ਭਲੇ ਲਈ ਪਰਿਵਾਰਾਂ ਨੇ ਸਹਿਜ ਪਾਠ ਰੱਖੇ ਨੇ ਘਰਾਂ 'ਚ, ਆਪ ਜੀ ਵੀ ਰੱਖ ਲਓ ਕਿਉਂਕਿ ਅਕਤੂਬਰ ਦੇ ਵਿੱਚ ਅਖੀਰ 'ਤੇ ਜਾ ਕੇ ਉਹਨਾਂ ਦੇ ਭੋਗ ਪੈਣਗੇ, ਹਾਲੇ ਟਾਈਮ ਹੈਗਾ ਆਪਣੇ ਪਾਸ ਕਾਫੀ। ਪਾਰਕਿੰਗ ਆਪ ਜੀ ਨੇ ਐਤਵਾਰ ਵਿਸ਼ੇਸ਼ ਤੌਰ 'ਤੇ ਕਿਸੇ ਦਾ ਥਾਂ ਨਹੀਂ ਰੋਕਣਾ ਪਾਰਕਿੰਗ ਕਰਨ ਲੱਗੇ ਕਾਰ। ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਹਰਭਜਨ ਸਿੰਘ ਜੀ ਲਹਿਰੀ 'ਤੇ ਉਹਨਾਂ ਦਾ ਜਥਾ 7 ਵਜੇ ਤੱਕ। ਉਸ ਤੋਂ ਬਾਅਦ ਕਥਾ ਕਰਨਗੇ ਭਾਈ ਸਾਹਿਬ ਰਖਵਿੰਦਰ ਸਿੰਘ ਜੀ। ਆਪ ਜੀ ਨੂੰ ਪਤਾ ਹੈ ਕਿ ਇਹ ਸਾਰਾ ਮਹੀਨਾ ਜੋ ਹੈ ਸਮਰਪਿਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜੋ ਹੈ ਜਪਜੀ ਸਾਹਿਬ ਨੂੰ ਸਮਰਪਿਤ ਹੈਗਾ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਕੋਸ਼ਿਸ਼ ਕਰੋ ਸ੍ਰੀ ਜਪਜੀ ਸਾਹਿਬ ਨੂੰ ਜ਼ਬਾਨੀ ਯਾਦ ਕਰਨ ਲਈ, ਅਤੇ ਉਸ ਲਈ ਇੱਥੋਂ ਉਪਰਾਲੇ ਕੀਤੇ ਜਾ ਰਹੇ ਨੇ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਸੰਥਿਆ ਦੇਣ ਲਈ, ਨਾਲ ਆਪ ਜੀ ਨੂੰ ਚੇਤੇ ਕਰਾਉਣ ਵਾਸਤੇ, ਅਰਥ ਸਮਝਣ ਵਾਸਤੇ, ਵਿਚਾਰ ਵਟਾਂਦਰਾ ਕਰਨ ਵਾਸਤੇ ਸਾਰਾ ਪ੍ਰਬੰਧ ਕੀਤਾ ਗਿਆ, ਉਸ ਤੋਂ ਲਾਭ ਉਠਾਓ। ਅਤੇ ਇਹ ਸਾਰਾ ਕੁਛ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਹੈ। ਸਾਰੇ ਮਹੀਨੇ ਦਾ ਪ੍ਰੋਗਰਾਮ ਜਿੰਨਾ ਵੀ ਉਸੇ ਸੰਬੰਧ ਦੇ ਵਿੱਚ ਇਹ ਇਕੱਤੀ ਰਾਗ ਦਰਬਾਰ ਹੋ ਰਿਹਾ, 11, 12, 13 ਜੋ ਪਹਿਲਾਂ ਦਾਸ ਨੇ ਦੱਸਿਆ, ਉਸੇ ਸੰਬੰਧ ਵਿੱਚ ਸ੍ਰੀ ਸਹਿਜ ਪਾਠ ਵੀ ਰੱਖੇ ਗਏ ਨੇ ਇੱਥੇ ਜੋ ਸੰਗਤਾਂ ਕਰ ਰਹੀਆਂ ਨੇ। ਰੋਜ਼ ਥੋੜ੍ਹਾ ਸਮਾਂ ਲਾ ਕੇ ਮੇਨ ਹਾਲ ਦੇ ਵਿੱਚ ਉਸੇ ਭੋਗ 27 ਸਤੰਬਰ ਨੂੰ ਪੈਣੇ ਨੇ, ਨਾਲ ਉਸ ਦਿਨ ਨਗਰ ਕੀਰਤਨ ਵੀ ਹੈ, ਨੋਟ ਕਰ ਲਓ ਉਸ ਦਿਨ ਨਗਰ ਕੀਰਤਨ ਹੋਗਾ ਜੀ। ਸੋ ਉਹ ਵੀ ਚੇਤਾ ਕਰ ਲਈਏ। ਉਸ ਤੋਂ ਅੱਗੇ ਚੱਲੀਏ, ਇਕੱਤੀ ਰਾਗ ਦਰਬਾਰ ਦੇ ਵਿਚਕਾਰ 12 ਸਤੰਬਰ ਨੂੰ ਪਹਿਲਾ ਪ੍ਰਕਾਸ਼ ਆ ਗਿਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਵੀ ਮਨਾਉਣਾ ਆਪਾਂ ਨੇ। 13 ਨੂੰ ਗੁਰੂ ਤਖ਼ਤ ਦਿਵਸ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਹੈਗੀ ਹੈ। 14 ਨੂੰ ਜੋਤੀ ਜੋਤ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ। 17 ਸਤੰਬਰ ਨੂੰ ਸੰਗਰਾਂਦ। 18 ਨੂੰ ਹੈ ਜੀ ਵਿਆਹ ਪੁਰਬ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ। ਅਤੇ ਕਾਫੀ ਸੂਚਨਾਵਾਂ ਹੁਣ ਛੱਡਣ ਲੱਗਾ, ਸੋ ਅੱਗੇ ਚੱਲੀਏ ਆਪਾਂ। ਗੁਰਤਾ ਗੱਦੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਹੈ ਜੀ 1 ਅਕਤੂਬਰ ਨੂੰ। ਅਤੇ ਕਾਲਜ ਪ੍ਰਾਪਤੀਆਂ ਕਲਾਸਾਂ 13 ਸਤੰਬਰ ਤੋਂ ਸ਼ੁਰੂ ਹੋ ਰਹੀਆਂ। ਇੱਕ ਬਾਹਰੋਂ ਵੀ ਸਾਨੂੰ ਬੇਨਤੀ ਆਈ ਆ ਸਟਾਕਟਨ ਗੁਰੂ ਘਰ ਵੱਲੋਂ, ਉਹਨਾਂ ਨੇ ਹਰ ਸਾਲ ਉਹ ਗੁਰਬਾਣੀ ਕੰਠ ਬੱਚਿਆਂ ਤੋਂ ਸੁਣਦੇ ਨੇ, ਜਿਹੜੇ ਜਿੰਨੀ ਬਾਣੀ ਕਿਸੇ ਨੇ ਬੱਚੇ ਨੇ ਚੇਤੇ ਕੀਤੀ ਹੈਗੀ ਆ 6 ਸਾਲ ਤੋਂ ਲੈ ਕੇ 16 ਸਾਲ ਤੱਕ ਦਿਆਂ ਦਾ, ਹਰ ਇੱਕ ਨੂੰ ਇਨਾਮ ਦਿੰਦੇ ਨੇ ਉਹ। ਉਸ ਦੇ ਸੰਬੰਧ 'ਚ ਆਪ ਜੀ ਨੇ ਇੰਟਰਨੈਟ 'ਤੇ ਜਾ ਕੇ ਅਤੇ ਦਾਖਲਾ ਭਰ ਦੇਣਾ, ਦਾਖਲਾ ਫੀਸ ਕੋਈ ਨਹੀਂ ਹੈਗੀ, ਫਰੀ ਹੈ ਸਾਰਾ ਕੁਛ। ਸੋ ਉਸ ਤੋਂ ਲਾਭ ਉਠਾਉਣ ਦੀ ਕਿਰਪਾ ਕਰਨੀ ਆਪ ਜੀ ਨੇ। ਆਓ ਹੁਣ ਆਪਾਂ ਕੀਰਤਨ ਸਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੌਣ ਦੋਹੋਂ ਮਿਲੇ ਭਾਂਤ ਅਨੇਕ ਵਿਚਾਰ ਵਿਚਾਰਾ ਔਰ ਜਹਾਨ ਨਿਧਾਨ ਕਸ਼ ਮੈਂ ਐ ਸੁਭਾਨ ਤੂੰ ਹੀ ਸਿਰਦਾਰਾ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਧਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਸਿੱਧ ਪੀਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਵਿੱਚ ਸਤਿਗੁਰੂ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖ ਕੇ ਲੜੀਵਾਰ ਇਲਾਹੀ ਬਾਣੀ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਅਜ਼ੀਮੋ ਅਜ਼ੀਮ ਦਾਨਸ ਫਜ਼ੀਰ ਮਕੀਨੋ ਮਕਾਂ ਜ਼ਮੀਨੋ ਜਮਾਂ ਪੀਰਾਂ ਪੀਰ ਦਸਤਗੀਰ ਇਲਾਹੀ ਜੋਤ ਨਿਰੰਕਾਰ ਸਵਰੂਪ ਸਿੱਖ ਧਰਮ ਦੇ ਬਾਨੀ ਆਦਿ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਬਖਸ਼ਿਆ ਹੋਇਆ ਅਕਾਲ ਪੁਰਖ ਦਾ ਸ਼ਾਹਕਾਰ ਜਪ ਜੀ ਸਾਹਿਬ ਦੀ ਵਿਚਾਰ ਜਿਸ ਵਿੱਚ ਆਪ ਜੀ ਨੇ ਜੋ ਸਤਿਗੁਰੂ ਸਾਹਿਬ ਜੀ ਨੇ ਸੁਣਿਆ ਦੀਆਂ ਚਾਰ ਪੌੜੀਆਂ ਬਖਸ਼ੀਆਂ ਨੇ ਪਹਿਲੀ ਪੌੜੀ ਦਾ ਪਾਠ ਸਰਵਣ ਕੀਤਾ ਹੈ। ਜੇ ਸੰਥਿਆ ਨਾ ਕੀਤੀ ਹੋਵੇ ਨਾ ਤੇ ਇਹਦੇ ਉਚਾਰਨ ਕਰਨ ਲੱਗਿਆਂ ਕਈਆਂ ਕੋਲ ਇਵੇਂ ਜਾਣਾ ਸੁਣੀਏ ਕਈ ਸੁਣਿਆ ਸਿਆਣੇ ਉਸਤਾਦ 35 ਅੱਖਰੀ ਨੂੰ 5 ਤਰੀਕਿਆਂ ਨਾਲ ਪੜਾਉਂਦੇ ਆ। ਛੇਵੀਂ ਵਾਰੀ ਉਹ ਮੁਹਾਰਨੀ ਦਾ ਅਲਾਪ ਪੜਾਉਂਦੇ ਆ, ਗੁਰਮੁਖੀ ਦਾ ਸਵਦਾਨ ਹੈ,

ਗੁਰਮੁਖੀ ਦੇ ਸੰਵਿਧਾਨ ਅਨੁਸਾਰ ਉਹ ਗੁਰੂ ਨਾਨਕ ਸਾਹਿਬ ਦਾ ਬਣਾਇਆ ਹੋਇਆ ਹੈ। ਹੁਣ ਜਦੋਂ ਜਿਵੇਂ ਸੱਸੇ ਨੂੰ ਔਂਕੜੇ ਨਾਣੇ ਨੂੰ ਸਿਹਾਰੀਏ ਤੇ ਐੜੇ ਨੂੰ ਦਿਲਾਵਾਂ, ਇਹਦਾ ਉਚਾਰਨ ਕਰਨ ਲੱਗਿਆਂ ਇਉਂ ਸਮਝਣਾ ਹੈ ਕਿ ਸਿਹਾਰੀ ਜਿਹੜੀ ਹੈ ਨਾ ਉਹ ਈੜੀ ਦਾ ਸਵਰ ਹੈ ਲਘੂ ਮਾਤਰਾ। ਇਉਂ ਸਮਝੇ ਕਿ ਨਾਣੇ ਦੇ ਅਗਲੇ ਪਾਸੇ ਸਿਹਾਰੀ ਲੱਗੀ ਤੇ ਉਹਨੂੰ ਨਾਣੇ ਦੇ ਅਗਲੇ ਪਾਸੇ ਬੋਲੇ ਸੋਹਣੇ ਐ, ਤੇ ਇਹਦੇ ਗੁਰਮੁਖੀ ਸੰਵਿਧਾਨ ਅਨੁਸਾਰ ਉਚਾਰਨ ਸਹੀ ਹੋ ਜਾਣਗੇ। ਗੁਰੂ ਕੀ ਬਾਣੀ ਚ ਹੋਰ ਵੀ ਆਉਣਗੇ ਉਹਨਾਂ ਤੇ ਸੰਵਿਧਾਨ, ਜਿਵੇਂ ਕਹੇ ਆ, ਸਹੇ ਆ, ਵਹੇ ਆ। ਜੇ ਸੁਣਿਆ ਕਹਿਆ ਕਹਿ ਦਈਏ ਤੇ ਹਾ ਹਾ ਕਰ ਪਿੱਟ ਗਿਆ, ਜੇ ਸੰਵਿਧਾਨ ਤੋਂ ਬਾਹਰ ਜਾਈਏ। ਜਿਵੇਂ ਕਹੇ ਆ ਉਹਦੇ ਵੀ ਹਾਹੇ ਦੇ ਅਗਲੇ ਪਾਸੇ ਸਿਹਾਰੀ ਸਮਝੇ ਤੇ ਉਹਨੂੰ ਈੜੀ ਅਗਲੇ ਪਾਸੇ ਤੁਹਾਨੂੰ ਸਿਹਾਰੀ ਕਹੇ ਆ ਸਹਿਆ, ਉਵੇਂ ਹੀ ਇਹਦਾ ਗੁਰਮੁਖੀ ਸੰਵਿਧਾਨ ਅਨੁਸਾਰ, ਕਿਸੇ ਜਥੇਬੰਦੀ ਅਨੁਸਾਰ ਨਹੀਂ, ਨਾ ਮਿਸ਼ਨਰੀ ਨਾ ਟਕਸਾਲ, ਗੁਰਮੁਖੀ ਸੰਵਿਧਾਨ ਅਨੁਸਾਰ ਇਹਦਾ ਉਚਾਰਨ ਸੁਣਿਆ। ਸਤਿਗੁਰ ਸਾਹਿਬ ਜੀ ਨੇ ਇਹਨਾਂ ਚੌਹਾਂ ਪੌੜੀਆਂ ਦੀ ਅਖੀਰਲੀ ਪੰਕਤੀ ਜਿਹੜੀ ਹੈ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਭਗਤ ਇੱਕ ਬਹੁਤ ਵੱਡਾ ਦਰਜਾ ਹੈ ਔਰ ਭਗਤ ਦਾ ਦਰਜਾ ਉਹਨਾਂ ਭਗਤਜਨਾਂ ਨੂੰ ਮਿਲਿਆ ਹੈ ਜਿਨ੍ਹਾਂ ਨੇ ਭਗਤੀ ਦੀ ਲਹਿਰ ਚਲਾਈ ਸੀ। ਭਗਤੀ ਦੀ ਲਹਿਰ ਚਲਾਉਣ ਕਰਕੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਭਗਤਾਂ ਨੂੰ ਭਗਤ ਦਾ ਸਰਪਾਉ ਬਖਸ਼ਿਆ, ਉਹਨਾਂ ਦੇ ਨਾਂ ਦੇ ਅੱਗੇ ਭਗਤ ਸ਼ਬਦ। ਲੇਕਿਨ ਭਗਤ ਸ਼ਬਦ ਜਿਹੜਾ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਵਾਸਤੇ ਹੀ ਵਰਤਿਆ ਹੈ। ਭਗਤ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਹੀ ਵਰਤਿਆ ਹੈ। ਭਗਤ ਸ਼ਬਦ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਹੀ ਵਰਤਿਆ ਹੈ। ਭਗਤ ਸਦਾ ਖੇੜੇ ਚ ਰਹਿੰਦਾ ਹੈ। ਸਿੱਖ ਗੁਰੂ ਕਾ ਭਗਤ, ਇਸ ਵਾਸਤੇ ਸਿੱਖ ਦਾ ਵੀ ਸਦਾ ਖੇੜਾ ਹੈ ਕਿਉਂਕਿ ਸਿੱਖ ਨੇ ਗੁਰੂ ਦੇ ਕੋਲੋਂ ਉਹ ਨਾਮ ਸੁਣਿਆ, ਇਲਾਹੀ ਬਾਣੀ ਸੁਣੀ ਹੈ। ਇਲਾਹੀ ਬਾਣੀ ਸੁਣਨ ਕਰਕੇ ਆਪਾਂ ਰੋਜ਼ ਪੜ੍ਹਦੇ ਹਾਂ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਕਿ ਦੁੱਖ ਤੇ ਰੋਗ ਸੰਤਾਪ ਜਿਹੜੇ ਆ ਉਹ ਸਭ ਚਲੇ ਜਾਂਦੇ ਆ, ਭਗਤ ਖੇੜੇ ਦੇ ਵਿੱਚ ਨੇ। ਔਰ ਇਸ ਗੱਲ ਦੇ ਨਾਲ ਭਗਤ ਜਨਾਂ ਦਾ ਤੇ ਸਿੱਖੀ ਦਾ ਇਤਿਹਾਸ ਭਰਿਆ ਪਿਆ ਹੈ ਕਿ ਭਗਤ ਜਨਾਂ ਨੂੰ ਜਿਹੜਾ ਦੁੱਖ ਹੈ ਉਹ ਵਿਆਪ ਨਹੀਂ ਸਕਦਾ। ਹੈ ਗੱਲ ਵੱਖਰੀ ਕਿ ਅਸੀਂ ਸਿੱਖਾਂ ਨੂੰ ਕਿਤੇ ਬਾਬਾ ਬੰਦਾ ਸਿੰਘ ਬਹਾਦਰ, ਕਿਤੇ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ, ਇਹ ਵੀ ਸਰਪਾਓ ਗੁਰੂ ਨਾਨਕ ਸਾਹਿਬ ਨੇ ਬਖਸ਼ੇ ਹੋਏ ਆ, ਪਰ ਯਾਦ ਰੱਖਿਓ ਜੇ ਉਹਨਾਂ ਦਾ ਖੇੜਾ ਨਹੀਂ ਟੁੱਟਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ, ਜਿੱਥੇ ਦੁਨੀਆਂ ਦੇ ਵਿੱਚ ਆਏ ਹੋਏ ਪੀਰ ਫਕੀਰ ਰਿਸ਼ੀ ਮੁਨੀ ਪੈਗੰਬਰ ਰੋਏ, ਲੇਕਿਨ ਉੱਥੇ ਗੁਰੂ ਕਾ ਭਗਤ, ਗੁਰੂ ਕੀ ਸਿੱਖਿਆ ਲੈਣ ਵਾਲਾ ਔਰ ਉਹਨਾਂ ਪੀਰਾਂ ਫਕੀਰਾਂ ਨਾਲੋਂ, ਉਹਨਾਂ ਰਿਸ਼ੀਆਂ ਮੁਨੀਆਂ ਨਾਲੋਂ, ਉਹਨਾਂ ਪੈਗੰਬਰਾਂ ਦੇ ਨਾਲੋਂ ਅੱਤ ਦਾ ਜ਼ੁਲਮ ਹੋਇਆ, ਲੇਕਿਨ ਉਹ ਕਿਸੇ ਇਲਾਹੀ ਖੇੜੇ ਦੇ ਵਿੱਚ ਸੀ।
ਇਹੋ ਜਿਹਾ ਜ਼ੁਲਮ ਚਾਰ ਪੰਕਤੀਆਂ ਆਪਦੇ ਸਾਹਮਣੇ, ਲੇਕਿਨ ਫਿਰ ਵੀ ਉਹ ਖੇੜੇ ਦੇ ਵਿੱਚ ਏ, ਜਲਾਦ ਨੂੰ ਮੁਬਾਰਕ ਪੈਂਦਾ। ਛੋਟਾ ਜਿਹਾ ਮਾਸੂਮ ਬੱਚਾ ਬੰਦਾ ਸਿੰਘ ਦੀ ਗੋਦ ਵਿੱਚ ਬਿਠਾ ਦਿੱਤਾ। ਚਾਰ ਸਾਲ ਦਾ ਪੁੱਤਰ ਉਹਦਾ ਬਾਬਾ ਅਜੈਬ ਸਿੰਘ ਉਹਦੀ ਗੋਦ ਦੇ ਵਿੱਚ ਬਿਠਾ ਦਿੱਤਾ। ਸੀਨਾ ਚੀਰ ਜਲਾਦ ਨੇ ਚਾਕ ਕੀਤਾ, ਲਹੂ ਪੁੱਤ ਦੇ ਵਿੱਚ ਪਿਓ ਨਵਾ ਦਿੱਤਾ, ਉਹਦੀ ਗੋਦ ਵਿੱਚ ਰੱਖ ਕੇ ਛੁਰਾ ਫੇਰਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਉੱਤੇ ਤੱਕ ਖੂਨ ਦੇ ਛਿੱਟੇ ਫੇਰੇ। ਕਾਲਜਾ ਕੱਢ ਮਾਸੂਮ ਬੱਚੜੇ ਦਾ ਬੰਦਾ ਸਿੰਘ ਦੇ ਮੂੰਹ ਵਿੱਚ ਪਾ ਦਿੱਤਾ। ਹੁਣ ਅਗਲੀ ਗੱਲ, ਬਾਬਾ ਬੰਦਾ ਸਿੰਘ ਬਹਾਦਰ ਕਹਿ ਰਿਹਾ ਜਿਹੜੀ ਖਾਲਸਾ ਪ੍ਰਕਾਸ਼ ਚ ਅੰਕਤ ਏ, ਤੈਨੂੰ ਮੁਬਾਰਕ ਜਲਾਦਾ ਲੱਖ ਵਾਰੀ। ਜਿੱਥੇ ਰਿਸ਼ੀ ਮੁਨੀ ਰੋਏ ਕੁਰਲਾਏ ਉੱਥੇ ਉਹ ਮੁਬਾਰਕ ਦੇ ਰਿਹਾ ਜਲਾਦ ਨੂੰ, ਜਿੰਨੇ ਉਹਦੇ ਪੁੱਤ ਦਾ ਸੀਨਾ ਚੀਰਿਆ ਉਹ ਕਿੰਨਾ ਖੇੜੇ ਚ ਹੋਵੇਗਾ। ਤੈਨੂੰ ਮੁਬਾਰਕ ਜਲਾਦਾ ਲੱਖ ਵਾਰੀ, ਲਾੜੀ ਮੌਤ ਦਾ ਸਗਨ ਤੂੰ ਮੈਨੂੰ ਲਾ ਦਿੱਤਾ। ਭਗਤ ਦਾ ਖੇੜਾ ਜਿਹੜਾ ਹੈ ਉਹ ਕਦੀ ਟੁੱਟ ਨਹੀਂ ਸਕਦਾ, ਲੇਕਿਨ ਭਗਤ ਉਹ ਏ ਜਿਹਨੇ ਸਤਿਗੁਰ ਸਾਹਿਬ ਦੀ ਇਲਾਹੀ ਬਾਣੀ ਨੂੰ ਸੁਣਿਆ ਹੈ ਤੇ ਮੰਨਿਆ, ਤੇ ਸਤਿਗੁਰ ਸਾਹਿਬ ਜੀ ਨੇ ਇਹਨਾਂ ਚੌਂ ਪੌੜੀਆਂ ਦੇ ਵਿੱਚ ਸੁਣਿਆ ਸਿੱਧ ਪੀਰ ਸੁਰਨਾਥ। ਹਿੰਦੂ ਮਤ ਦੀਆਂ ਪੋਥੀਆਂ ਅਨੁਸਾਰ 84 ਸਿੱਧ ਗਿਣੇ ਜਾਂਦੇ ਆ, ਉਹਨਾਂ ਨੂੰ ਸਿੱਧ ਦਾ ਲਕਬ ਦਿੱਤਾ ਗਿਆ, ਪਰ ਸਿੱਧ ਹੈ ਨਹੀਂ ਸੀ। ਗੁਰਮਤ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਦਸਮ ਦੀ ਬਾਣੀ ਵਿੱਚ, ਤੇ ਭਾਈ ਗੁਰਦਾਸ ਜੀ ਨੇ ਇਹ ਸਮਝਾਉਣਾ ਕੀਤਾ ਕਿ ਇਹਨਾਂ ਨੇ ਲਕਬ ਲਏ ਆ, ਲੇਕਿਨ ਇਹ ਉਹਨੂੰ ਨਿਭਾ ਨਹੀਂ ਸਕੇ, ਉਹਦੇ ਤੇ ਪੂਰੇ ਨਹੀਂ ਉਤਰ ਸਕੇ। 84 ਸਿੱਧ ਨੇ। ਅਸੀਂ ਜੇ ਸਾਨੂੰ ਸਤਿਗੁਰ ਸਾਹਿਬ ਜੀ ਨਾ ਸਮਝਾਉਂਦੇ ਤੇ ਅਸੀਂ ਇਹ ਸਮਝਣਾ ਸੀ ਕਿ ਸੁਖਦੇਵ ਮੁਨੀ ਸਿੱਧ, ਸਿੱਧ ਦਾ ਅਰਥ ਹੈ ਸਫਲ, ਸਫਲ ਦਾ ਅਰਥ ਹੈ ਸੱਸਾ ਕੱਟਦੇ ਹੋ ਪਹਿਲਾਂ ਫਲ, ਤੇ ਸੱਸਾ ਲੱਗ ਗਿਆ ਕਿ ਜ਼ਿੰਦਗੀ ਦਾ ਸ੍ਰੇਸ਼ਠ ਫਲ ਜਿਹੜੀ ਪਰਮ ਅਵਸਥਾ ਪਾਉਣੀ ਸੀ ਉਹ ਪਾ ਲਈ। ਜਿਹਨੇ ਪਰਮ ਅਵਸਥਾ ਪਾਲੀ ਏ ਉਹਦਾ ਖੇੜਾ ਨਹੀਂ ਟੁੱਟਦਾ, ਉਹਦਾ ਧਿਆਨ ਉਹਦੇ ਨਾਲ ਇਕਾਗਰ ਰਹਿੰਦਾ, ਉਹਦਾ ਧਿਆਨ ਨਹੀਂ ਟੁੱਟਦਾ। ਲੇਕਿਨ ਤੁਸੀਂ ਉਹਨਾਂ ਦੇ ਜੀਵਨ ਜੇ ਪੜੋਗੇ ਤੇ ਤੁਹਾਨੂੰ ਉਹਨਾਂ ਦੇ ਜੀਵਨ ਚ ਹੀ ਮਿਲੇਗਾ ਕਿ ਉਹ ਡਰਦੇ ਮਾਰੇ ਅੱਗੇ ਅੱਗੇ ਭੱਜੀ ਜਾ ਰਹੇ ਨੇ। ਹੋ ਸਕਦਾ ਤੁਹਾਨੂੰ ਕਿਸੇ ਨੇ ਉਹਦੀ ਕਥਾ ਵੀ ਸੁਣਾਈ ਹੋਵੇ ਸੁਖਦੇਵ ਮੁਨੀ ਦੀ। 84 ਸਿੱਧ ਤਾਂ ਮੰਨੇ ਜਾਂਦੇ ਨੇ ਕਿ ਸੁਖਦੇਵ ਮੁਨੀ ਦੇ ਜਨਮ ਦੇ ਸਮੇਂ ਹੋਰਨਾਂ 83 ਦੇ ਜਨਮ ਹੋਏ, ਇੱਕ ਉਹ ਵੀ 84 ਸਿੱਧ ਨੇ। ਜੇਕਰ ਸਾਡੇ ਘਰ ਚ ਕੀ ਆਵਾਜ਼ ਆਈ ਏ, ਸਿੱਧ ਨਾਥ ਜੋਗੀ ਧਿਆਨ ਮੇ ਨਾ ਆ ਸਕੇ, ਕਿ ਜਿਹੜੇ ਉਹ 84 ਸਿੱਧ ਸੀ ਉਹ ਆਪਣਾ ਧਿਆਨ ਇਕਾਗਰ ਨਹੀਂ ਕਰ ਸਕੇ। ਅੱਗੇ ਲਫ਼ਜ਼ ਪੀਰ ਆਉਣਾ, ਸੁਣਿਆ ਸਿੱਧ ਪੀਰ। ਪੀਰ ਜਿਹਨੇ ਉਸ ਵਾਹਿਗੁਰੂ ਤੱਕ ਮਿਲਾਪ ਕਰ ਲਿਆ ਉਹਦਾ ਗੁਰੂ ਉਹ ਹੋ ਗਿਆ, ਲੇਕਿਨ ਜਿੱਥੇ ਨੇ ਇੱਥੇ ਪੀਰ ਅਖਵਾਇਆ ਉਹ ਪੀਰ ਧਿਆਨ ਤੱਕ ਗਏ ਆ। ਲੇਕਿਨ ਯਾਦ ਰੱਖਿਓ ਕਿ ਧਿਆਨ ਮੰਜ਼ਿਲ ਨਹੀਂ ਹੈਗੀ, ਧਿਆਨ ਇੱਕ ਸਟੈਪ ਏ, ਲੇਕਿਨ ਉਹ ਧਿਆਨ ਪਹੁੰਚਣ ਵਾਲੇ ਵੀ
ਟੁੱਟ ਗਏ। ਜਦੋਂ ਅਸੀਂ ਅੱਗੇ ਜਿਸ ਦਿਨ ਸਤਿਗੁਰ ਸਾਹਿਬ ਜੀ ਦੀ ਪੰਕਤੀ ਆਉਂਦੀ ਨੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਉਦਣ ਆਪਾਂ ਉਹਦੀ ਸਾਰੀ ਵਾਰ ਤੇ ਖੋਲਾਂਗੇ ਕਿ ਬਗਦਾਦ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਧੂ ਪਹਿਲਾਂ ਚਾਰ ਪੀਰ ਗਏ, ਮੰਨੀਆਂ ਹਸਤੀਆਂ ਹੋਈਆਂ, ਪਰ ਦੋਵਾਂ ਦੀ ਅਜੇ ਖਵਾਜਾ ਹਸਨ ਨੂਰੀ ਤੇ ਜੁਨੈਦ ਬਗਦਾਦੀ ਇਹਨਾਂ ਕੋਲ ਇਹ ਤਾਕਤ ਅਜੇ ਹੈਗੀ ਸੀ ਕਿ ਇਹ ਧਿਆਨ ਨੂੰ ਇਕਾਗਰ ਕਰ ਲੈਂਦੇ ਸੀ। ਜਿਸ ਦਰਿਆ ਦੇ ਕੰਢੇ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਜਪਜੀ ਸਾਹਿਬ ਨੂੰ ਰਾਗ ਵਿੱਚ ਗਾਇਆ ਔਰ ਆਸਾ ਕੀ ਵਾਰ ਨੂੰ ਗਾਇਆ, ਉਸੇ ਨਦੀ ਦੇ ਕੰਢੇ ਦੇ ਉੱਤੇ ਜੁਨੈਦ ਬਗਦਾਦੀ ਦਾ ਆਸਣ ਹੈ, ਉਸੇ ਦਰਿਆ ਦੇ ਕੰਢੇ ਦੇ ਉੱਤੇ ਖਵਾਜਾ ਹਸਨ ਨੂਰੀ ਦਾ ਆਸਣ ਹੈ। ਲੋਕ ਉਹਨਾਂ ਨੂੰ ਭਗਤ ਸਮਝ ਕੇ, ਪੀਰ ਸਮਝ ਕੇ ਆ ਕੇ ਮੱਥਾ ਟੇਕਦੇ ਆ। ਕੋਈ ਖਵਾਜਾ ਹਸਨ ਨੂਰੀ ਨੂੰ ਮੱਥਾ ਟੇਕਦਾ, ਕੋਈ ਜੁਨੈਦ ਬਗਦਾਦੀ ਦੇ ਕੋਲੇ ਆ ਕੇ ਬੈਠਦਾ ਹੈ, ਲੇਕਿਨ ਦੋਵੇਂ ਆਪਸ ਚ ਈਰਖਾ ਕਰੀ ਜਾ ਰਹੇ ਹੈ। ਅਫਸੋਸ ਹੈ ਕਿ ਅਸੀਂ ਵੀ ਅੱਜ ਧਰਮੀ ਹੋ ਕੇ ਇੱਕ ਦੂਜੇ ਨਾਲ ਈਰਖਾ ਕਰੀਏ, ਇਹਦਾ ਮਤਲਬ ਸਾਡੇ ਅੰਦਰ ਧਰਮ ਨਹੀਂ ਹੈਗਾ। ਜੇ ਧਰਮੀ ਬੰਦਾ ਦੂਜਿਆਂ ਨਾਲ ਈਰਖਾ ਕਰਨ ਲੱਗ ਪਿਆ ਹੈ ਤੇ ਇਹਦਾ ਮਤਲਬ ਉਹ ਤੀਰ ਨਹੀਂ ਹੈਗਾ। ਖਵਾਜਾ ਹਸਨ ਨੂਰੀ ਨੇ ਇੱਕ ਦੁਆ ਕੀਤੀ ਖੁਦਾ ਦੇ ਅੱਗੇ, ਜਿਹੜਾ ਸਿੱਖ ਨਹੀਂ ਕਰ ਸਕਦਾ, ਕਿ ਯਾ ਖੁਦਾ, ਇਹ ਮੈਂ ਜਾਲ ਲਾ, ਮੇਰੇ ਜਾਲ ਵਿੱਚ ਸਵਾ ਮਣ ਦੀ ਮੱਛੀ ਆਵੇ ਤੇ ਮੈਂ ਲੋਕਾਂ ਨੂੰ ਉਂਗਲ ਕਰਾਮਾਤ ਦਿਖਾਵਾਂ। ਮੇਰਾ ਤਲੁਕਾ ਇਸ ਗੱਲ ਨਾਲ, ਇਹ ਕਹਾਣੀ ਸੱਚੀ ਹੈ ਕਿ ਝੂਠੀ ਹੈ, ਲੇਕਿਨ ਦੇਖੀ ਇਸਲਾਮ ਦੇ ਵਿੱਚ ਕਿ ਉਹਦੇ ਜਾਲ ਵਿੱਚ ਸਵਾ ਮਣ ਦੀ ਮੱਛੀ ਆਈ, ਉਹਨੇ ਹੁਣ ਉਂਗਲ ਤੇ ਘੁਮਾਇਆ, ਲੋਕ ਵੇਖਣ ਲੱਗੇ ਕਿ ਇਹ ਵਲੀ ਬਣ ਗਿਆ। ਪੈਗੰਬਰ ਤਾਂ ਕਿਸੇ ਹੋਰ ਨੂੰ ਮੰਨਦੇ ਨਹੀਂ, ਜਿਹੜਾ ਇਉਂ ਕਾਵੇ ਉਹਨੂੰ ਉਹ ਵਲੀ ਮੰਨਦੇ ਆ, ਤੇ ਵਲੀ ਸਮਝ ਕੇ ਲੋਕ ਉਹਦੀ ਪੂਜਾ ਕਰਨ ਲੱਗ ਗਏ। ਇੱਕ ਗੱਲ ਯਾਦ ਰੱਖਿਓ ਜੀ ਹੋਰ, ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਇੱਕ ਗੱਲ ਉਹਨਾਂ ਪੁੱਛੀ ਸੀਗੀ, ਚਾਰ ਗੱਲਾਂ ਪੁੱਛੀ ਸੀ ਉਹਨਾਂ, ਇੱਕ ਦੇ ਵੀ ਤੁਸੀਂ ਇਹ ਕਹਿ ਦਿਓ ਵੀ ਸਾਡੇ ਕੋਲ ਕਰਾਮਾਤ ਨਹੀਂ ਹੈਗੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ ਕਹਿਣਾ। ਉਹਨਾਂ ਨੇ ਪੁੱਛਿਆ ਕਿਉਂ ਸੀ, ਕਿ ਉਹਨਾਂ ਨੂੰ ਇਹ ਸੀ ਵੀ ਕਿਤੇ ਇਹ ਵਲੀ ਨਾ ਹੋਵੇ, ਵਲੀ ਸਮਝ ਕੇ ਲੋਕ ਉਹਦੀ ਪੂਜਾ ਕਰਨ ਲੱਗੇ ਤੇ ਜੁਨੈਦ ਬਗਦਾਦੀ ਨੇ ਦੁਆ ਕੀਤੀ, ਯਾ ਖੁਦਾ, ਇਹ ਮੱਛੀ ਇੰਨੀ ਜ਼ਹਿਰੀਲੀ ਹੋਵੇ, ਇਹਦੇ ਡੰਗ ਮਾਰੇ ਤੇ ਇਹਦੀ ਮੌਤ ਹੋ ਜਾਵੇ। ਦੋਵੇਂ ਧਰਮੀ ਬੰਦੇ ਆਪਸ ਚ ਇੱਕ ਦੂਜੇ ਨੂੰ ਮਾਰਨ ਤੇ ਆ ਗਏ ਤੇ ਪੀਰ ਜਿਹੜੇ ਕਹਾਉਣ ਵਾਲੇ ਸੀ ਉਹ ਆਪਸੀ ਈਰਖਾ ਵਿੱਚ ਹੀ ਮਰ ਗਏ। ਹਾਲਾਂਕਿ ਉਹ ਧਿਆਨ ਇਕਾਗਰ ਕਰਨ ਵਾਲੇ ਸੀ, ਪਰ ਜਿਹੜੇ 84 ਸਿੱਧ ਨੇ, ਇਹ ਭਾਈ ਗੁਰਦਾਸ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਦਸਮ ਦੀ ਬਾਣੀ ਚ ਗਵਾਹੀ ਹੈ ਕਿ ਉਹ ਆਪਣਾ ਧਿਆਨ ਨਹੀਂ ਟਿਕਾ ਸਕੇ। ਨੌ ਨਾਥ ਜਿਹੜੇ ਨੇ ਉਹ ਆਪਣਾ ਧਿਆਨ ਨਹੀਂ ਟਿਕਾ ਸਕੇ। ਜੋਗੀ ਜਿਹੜੇ ਆ ਉਹ ਧਿਆਨ ਨਹੀਂ ਟਿਕਾ ਸਕੇ। ਤੇ ਜੋਗੀ ਅਸੀਂ ਭੁਲੇਖਾ ਖਾ ਗਏ ਹਾਂ ਵੀ ਅਸੀਂ ਉਹ ਕੱਪੜਿਆਂ ਨੂੰ ਜੋਗੀ ਕਹਿੰਦੇ ਹਾਂ। ਜੋਗੀ ਦਾ ਅਰਥ ਹੁੰਦਾ ਜਿਹੜਾ ਮਿਲਿਆ ਹੋਵੇ। ਇੱਕ ਅਸੀਂ ਹੋਰ ਭੁਲੇਖਾ ਖਾ ਗਏ ਹਾਂ ਕਿ ਅਸੀਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਬਚਨ ਨੇ ਆਪਣੇ ਪ੍ਰਕਾਸ਼ ਦੀ ਬਾਬਤ, ਅਸੀਂ ਉਹਦੇ ਅਰਥ ਜਦੋਂ ਹਿੰਦੂ ਮਤ ਅਨੁਸਾਰ ਕਰਦੇ ਹਾਂ ਨਾ, ਉਹੀ ਗਲਤ ਹੋ ਜਾਂਦੇ ਹਾਂ। ਉਹਦੇ ਅਰਥ ਜਦੋਂ ਸਿੱਖ ਮਤ ਅਨੁਸਾਰ ਕਰਾਂਗੇ ਤੇ ਉਹ ਬਹੁਤ ਵਧੀਆ ਆਤਮਿਕ ਮੰਡਲ ਦੇ ਆਉਣਗੇ। ਜਿਵੇਂ ਹੇਮ ਕੁੰਟ ਪਰਬਤ ਹੈ ਜਹਾਂ, ਸਪਤ ਸਿਰਿੰਗ ਸੋਭਤ ਹੈ ਤਹਾਂ। ਹੁਣ ਉਹ ਹੇਮਕੁੰਟ ਤੁਹਾਡੇ ਚ ਕਈ ਗਏ ਹੋਣਗੇ, ਲੇਕਿਨ ਜਿਹੜਾ
ਆਤਮਿਕ ਹੇਮਕੁੰਟ ਹੈ। ਹੇਮ ਸ਼ਬਦ ਨੂੰ ਭਾਈ ਗੁਰਦਾਸ ਜੀ ਨੇ ਵਰਤਿਆ ਤੇ ਹੇਮ ਸ਼ਬਦ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਰਤਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਪਟਨੇ ਤੋਂ ਹੁਕਮਨਾਮਾ ਲਿਖੇ ਲੱਗਿਆ ਬਲਾਕੀ ਦਾਸ ਮਸੰਦ ਨੂੰ ਹੇਮ ਸ਼ਬਦ ਵਰਤਿਆ ਕਿ ਬਲਾਕੀ ਦਾਸ 700 ਤੋਲਾ ਹੇਮ ਲਾ ਕੇ ਸਾਡੇ ਵਾਸਤੇ ਪਾਲਕੀ ਬਣਾ ਕੇ ਲੈ ਕੇ ਆਓ। ਭਾਈ ਗੁਰਦਾਸ ਜੀ ਕਹਿੰਦੇ ਆ ਜੈਸੇ ਪੀਤ ਵਰਨ ਪੀਲੇ ਰੰਗ ਦਾ ਹੇਮ ਅਰ ਪੀਤਰ ਹੇਮ ਸੋਨਾ ਪੀਤਰ ਪਿੱਤਲ ਜਾਣੀਅਤ ਮਹਿਤ ਪਾਰਖਦ ਆਗੇ ਰਾਖੀਐ। ਹੁਣ ਕਹਿੰਦੇ ਸੋਨਾ ਵੀ ਪੀਲੇ ਰੰਗ ਦਾ ਹੈ ਔਰ ਪਿੱਤਲ ਵੀ ਪੀਲੇ ਰੰਗ ਦਾ ਹੈ। ਤੁਹਾਡੇ ਇੱਥੇ ਰਾਗੀ ਸਿੰਘ ਨੇ ਬੜੇ ਮਾਹਰ ਨੇ ਵਿਦਿਆ ਰਾਗ ਵਿਦਿਆ ਦੇ ਭਾਈ ਸੁਰਜੀਤ ਸਿੰਘ ਸੀਲਾ, ਪਿਛਲੀ ਵਾਰੀ ਮੈਨੂੰ ਉਹਨਾਂ ਇੱਕ ਵਾਰਤਾ ਸੁਣਾਈ ਸੀ ਕਮਾਲ ਦੀ, ਵੀ ਇਉਂ ਤਿਆਰ ਕਰਤਾ ਕਿ ਸੁਨਿਆਰੇ ਤੋਂ ਬਿਨਾਂ ਪਤਾ ਹੀ ਨਹੀਂ ਲੱਗਾ ਵੀ ਉਹ ਸੋਨਾ ਹੈ ਕਿ ਪਿੱਤਲ ਹੈ। ਲੇਕਿਨ ਪਾਰਖੂ ਜਾਣਦਾ ਹੈ ਤੇ ਹੁਣ ਹੇਮਕੁੰਟ ਦੇ ਅਰਥ ਕੀ ਹੋ ਜਾਣੇ ਆ। ਹੇਮ ਸੋਨਾ ਜਿੱਥੇ ਆਤਮਕ ਅਵਸਥਾ, ਸਦਾਰੇ ਕੰਚਨ ਸੀ ਕਾਇਆ ਕਾਲ ਨ ਕਹੂੰ ਵਿਆਪੀ, ਇਵੇਂ ਇਸੇ ਸ਼ਬਦ ਦੇ ਵਿੱਚ ਆਉਣਾ ਹੈ ਬਹੁਵਿਧ ਯੋਗ ਸਾਧਨਾ ਸਾਧਾ। ਹੁਣ ਯੋਗ ਕੀ ਹੈ? ਗੱਲੀ ਯੋਗ ਨਾ ਹੋਵੇ। ਯੋਗ ਕੀ ਹੈ? ਮਲਾਪ, ਜਿਹਦਾ ਮਲਾਪ ਹੋ ਗਿਆ ਉਹ ਯੋਗੀ ਹੈ। ਹੁਣ ਜਿਹਦਾ ਮਲਾਪ ਹੋਇਆ ਵੀ ਉਹ ਕਤਲ ਨਹੀਂ ਕਰਦਾ, ਯਾਦ ਰੱਖਦੇ, ਜਿਹਦਾ ਮਲਾਪ ਹੋ ਗਿਆ ਹੈ ਉਹਨੂੰ ਵਿਕਾਰ ਨਹੀਂ ਪਹੁੰਚ ਸਕਦੇ। ਤੇ ਮਛਿੰਦਰ ਨਾਥ ਤੇ ਸੰਗਲਾ ਦੀ ਦੋ ਬੱਚੇ ਪੈਦਾ ਕਰਤੇ ਤੇ ਗੋਰਖਨਾਥ ਜੋਗੀਆਂ ਦਾ ਆਉਣਾ ਬੰਦ ਕੀਤਾ ਸੀ, ਉਹਨੂੰ ਜਾ ਕੇ ਤਬਲਾ ਜਾ ਕੇ ਵਜਾਇਆ ਸੀ, ਤਬਲੇ ਦੇ ਵਿੱਚ ਆਵਾਜ਼ ਕੱਢੀ ਸੀ ਜਾਗ ਮਛਿੰਦਰਾ ਗੋਰਖ ਆਇਆ ਨਾ। ਜੋਗੀ ਧਰਾਏ ਨੇ ਲੇਕਿਨ ਜੋਗੀ ਨਹੀਂ ਸੀ ਹੈ। ਤੇ ਭਾਈ ਗੁਰਦਾਸ ਜੀ ਤੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਅਲਰਟ ਕਰਤਾ ਵੀ ਸਿੱਖਾ ਕਿਤੇ ਭਰੇਖੇ ਚ ਨਾ ਪੈ ਜਾਵੀ, ਇਹ ਸਿੱਧ ਨਹੀਂ ਹੈਗੇ, ਇਹ ਪੀਰ ਨਹੀਂ ਹੈਗੇ, ਸੁਰ ਦੇਵਤਾ। ਦੇਵਤਾ ਬਹੁਤ ਵੱਡੀ ਚੀਜ਼ ਹੈ। ਦੇਵਤਾ ਦੇਵ ਇੱਕ ਦੇਵ ਪਰਮੇਸ਼ਰ ਹੈ, ਪਰਮੇਸ਼ਰ ਤੋਂ ਬਿਨਾਂ ਕੋਈ ਦੇਵ ਨਹੀਂ ਹੈਗਾ। ਦੇਵ ਪੁਰੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਗਏ ਨੇ। ਸਤਿਗੁਰ ਸਾਹਿਬ ਜੀ ਨੇ ਅਲਾਹੀ ਬਾਣੀ ਚ ਫਰਮਾਇਆ ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਇਓ, ਹਰ ਬੰਸ ਜਗ ਜਾ ਸੰਚਰਿਓ, ਸੋ ਕਵਣ ਕਹਿ ਸ੍ਰੀ ਗੁਰੂ ਮੋਇਓ, ਦੇਵ ਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ। ਨਾ ਦੇਵਤੇ ਰਖਾਏ ਆ, ਦੇਵਤੇ ਦੇਵ ਵਾਲਾ ਨਿਭ ਨਹੀਂ ਸਕੇ। ਤੇ ਸਾਨੂੰ ਅਲਰਟ ਕਰਤਾ ਵੀ ਸਿੱਖਾ ਵਿਖੇ ਭੁਲੇਖੇ ਚ ਨਾ ਖਾ ਦੀ। ਸਿੱਧ ਨਾਥ ਜੋਗੀ ਯੋਗ ਧਿਆਨ ਮੇ ਨਾ ਆ ਸਕੇ, ਉਹ ਯੋਗ ਮਲਾਪ ਦੇ ਤੱਕ ਉਹਨਾਂ ਧਿਆਨ ਉਸ ਤੱਕ ਨਹੀਂ ਪਹੁੰਚਿਆ ਜਿੱਥੇ ਮਲਾਪ ਹੋ ਜੇ। ਵੇਦ ਪਾਠ ਕਰ ਬ੍ਰਹਮਾਦ ਕਰਨਾ ਜਾਣੇ ਹੈ ਕਿ ਉਹਨਾਂ ਚਾਰ ਕਿਤਾਬਾਂ ਦਾ ਪਾਠ ਕਰਨ ਵਾਲੇ ਜਿਹਦੇ ਕਹਿੰਦੇ ਵੀ ਰਸੀਆਂ ਉਹਨੇ ਆ, ਉਹ ਬ੍ਰਹਮਾ ਬ੍ਰਹਮ ਆਦਿਕ ਹੋਰ ਅਨੇਕਾਂ, ਉਹ ਵਾਹਿਗੁਰੂ ਅਕਾਲ ਪੁਰਖ ਨੂੰ ਇੱਥੇ ਆ ਕੇ ਪਛਾਣ ਨਹੀਂ ਸਕੇ। ਉਹਨਾਂ ਉਸ ਅਕਾਲ ਪੁਰਖ ਜੀ ਨੇ ਸਾਜਿਆ ਸੀ ਉਹਦੀ ਗੱਲ ਹੀ ਨਹੀਂ ਕੀਤੀ। ਤਾਂ ਹੀ ਸਤਿਗੁਰੂ ਸਾਹਿਬ ਬ੍ਰਹਮਾ ਵਿਸ਼ਨ ਤ੍ਰੈਗੁਣ ਰੋਗੀ ਵਿੱਚ ਹਉਮੇ ਕਾਰ ਕਮਾਈ, ਵੀ ਤਾਂ ਰੋਗੀ ਨੇ। ਤੇ ਭਾਈ ਗੁਰਦਾਸ ਜੀ ਸਿੱਧ ਨਾਥ ਜੋਗੀ ਯੋਗ ਧਿਆਨ ਮੇ ਨਾ ਆ ਸਕੇ, ਵੇਦ ਪਾਠ ਕਰ ਬ੍ਰਹਮਾਦਿਕ ਨਾ ਜਾਣੇ ਹੈ, ਅਧਿਆਤਮ ਗਿਆਨ ਕੇ ਨਾ ਸਿਵ ਸਨਕਾਦਿਕ ਪਾਏ,
ਸੇਵ ਸ਼ਿਵਜੀ ਨੂੰ ਕਿਹਾ ਗਿਆ ਅਸਲੀ ਨਾਂ ਦਾ ਰੁਦਰ ਰੇ ਆਪਾਂ ਚੌਪੀ ਸਾਹਿਬ ਚ ਪੜ੍ਹਦੇ ਹਾਂ ਮਹਾਂਦੇਵ ਕੋ ਕਹਿ ਸਦਾ ਸੇਵ ਨਿਰੰਕਾਰ ਕਾ ਨ ਚਿੰਤ ਭੇਵ ਸੰਕਾਦਕ ਚਾਰ ਬ੍ਰਹਮਾ ਜੀ ਦੇ ਬਿੰਦੀ ਪੁੱਤਰ ਕਾਲ ਚ ਗਏ ਨੇ ਕਹਾਣੀ ਲਿਖਣ ਮੈਂ ਲਿਖਤੀ ਕਿ ਉਹਨਾਂ ਨੇ ਆਪਣੀ ਉਮਰ 5 ਸਾਲ ਤੋਂ ਉੱਤੇ ਵਧਣ ਨਹੀਂ ਦਿੱਤੀ ਉਹ 5 ਸਾਲ ਦੇ ਰੂਪ ਵਿੱਚ ਹੀ ਰਹੇ ਲੇਕਿਨ ਸਾਡੇ ਘਰ ਸੱਚ ਬਿਆਨ ਕੀਤਾ ਵੀ ਸੱਜਣਾ ਉਹਨਾਂ ਨੇ ਅਧਿਆਤਮਕ ਗਿਆਨ ਤੱਕ ਉਹਨਾਂ ਦੀ ਪਹੁੰਚ ਨਹੀਂ ਹੋਈ ਅਧਿਆਤਮਕ ਗਿਆਨ ਕੇ ਨਾ ਸਿਵ ਸੰਕਾਦਿਕ ਪਾਏ ਇੰਦਰ ਆਦਿਕ ਹਰਾਨੇ ਹੈ ਇੰਦਰ ਦੇਵਤਾ ਹਾਲਾਂਕਿ ਇੰਦ ਦਾ ਅਰਥ ਪਰਮੇਸ਼ਰ ਏ ਕਿ ਜਿਹੜਾ ਉਹਦੇ ਰੂਪ ਹੋ ਜਾਣਾ ਜਿਹਨੇ ਪਰਮੇਸ਼ਰ ਦੀ ਬੰਦਗੀ ਕਰਨੀ ਤੇ ਪਰਮੇਸ਼ਰ ਨੇ ਕਿਰਪਾ ਕਰਨਾ ਆਪਣੇ ਵਰਗਾ ਕਰ ਲੈਣਾ ਲੇਕਿਨ ਜਿਹਦੇ ਨਾਲ ਨਾ ਇੰਦਰ ਜੁੜਿਆ ਹੈ ਉਹ ਜਾਣ ਨਹੀਂ ਸਕਿਆ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਵਾਂ ਦਾ ਭੇਤ ਨਹੀਂ ਕਰ ਸਕਿਆ ਨਾਨਾ ਅਵਤਾਰ ਉਪਕਾਰ ਕੋ ਨਾ ਭੇਦ ਪਾਇਓ ਅਪਾਰ ਕੋ ਨਾ ਭੇਦ ਪਾਇਓ ਭਾਈ ਸਾਹਿਬ ਨੇ ਇਸ ਲਫ਼ਜ਼ ਵਿੱਚ ਸਾਰੇ ਵਿੱਚ ਦਿੱਤੇ ਆ ਕਿ ਜਿੰਨੇ ਵੀ ਅਵਤਾਰ ਹੋਏ ਤੂੰ ਗਿਣ ਲਵੇਂ ਉਹਨਾਂ ਨੇ ਉਸ ਅਪਾਰ ਵਾਹਿਗੁਰੂ ਅਕਾਲ ਪੁਰਖ ਦਾ ਭੇਦ ਜਿਹੜਾ ਹੈ ਨਹੀਂ ਪਾਇਆ ਪੂਰਨ ਬ੍ਰਹਮ ਗੁਰਸਿੱਖ ਮਨ ਮਾਨੇ ਹੈ ਪੂਰਨ ਬ੍ਰਹਮ ਦੇ ਉੱਤੇ ਜਿਹੜਾ ਗੁਰਸਿੱਖ ਹੈ ਗੁਰੂ ਕੇ ਸਿੱਖ ਦਾ ਮਨ ਉਹਦੇ ਤੇ ਮੰਨਿਆ ਹੈ ਫਿਰ ਗੁਰੂ ਕਾ ਸਿੱਖ ਜਿਹੜਾ ਹੈ ਉਹ ਆਪਣੇ ਆਪ ਨੂੰ ਨਾ ਚੀਜ਼ ਕਹੇਗਾ ਆਪਣੇ ਨਾ ਅੱਗੇ ਨਾ ਜੋਗੀ ਲਾਏਗਾ ਨਾ ਸਿੱਧ ਲਾਏਗਾ ਨਾ ਨਾਥ ਲਾਏਗਾ ਆਪਣੇ ਨਾਂ ਦੇ ਇੱਕ ਵਿਸ਼ੇਸ਼ਣ ਨਹੀਂ ਲਾਏਗਾ ਔਰ ਉਹਦੇ ਵਚਨ ਜਿਹੜੇ ਆ ਨਾ ਉਹ ਬੜੀ ਨਿਮਰਤਾ ਵਾਲੇ ਹੋਣਗੇ ਕਿਸੇ ਨੂੰ ਕੋਈ ਥੋੜੀ ਚੀਜ਼ ਦੇ ਦੇਵੇ ਤੇ ਉਹ ਮਾਣ ਕਰਦਾ ਹੈ ਕਿ ਮੈਂ ਇਹਨੂੰ ਆ ਦਿੱਤਾ ਹੈ ਜਾਨ ਬਹੁਤ ਕੀਮਤੀ ਹੈ ਹੁਣ ਥੋੜੀ ਜਿਹੀ ਗੱਲ ਸਿੱਖ ਦੇ ਉੱਤੇ ਬਾਬਾ ਬੰਦਾ ਸਿੰਘ ਦੇ ਨਾਲ ਜਿਹੜੇ ਸਿੰਘ ਸ਼ਹੀਦ ਹੋ ਰਹੇ ਸੀ ਖਾਲਸਾ ਪ੍ਰਕਾਸ਼ ਦਰਜੇ ਕਿ ਹਰ ਸਿੱਖ ਸ਼ਹੀਦ ਹੋਣ ਤੋਂ ਪਹਿਲਾਂ ਇੱਕ ਅਰਦਾਸ ਕਰਦਾ ਸੀ ਤੇ ਅਰਦਾਸ ਵਿੱਚ ਕਹਿੰਦਾ ਕੀ ਸੀ ਜਾਨ ਵਾਰ ਰਿਹਾ ਲੇਕਿਨ ਅਲਫਾਜ਼ ਬੜੇ ਕਮਾਲ ਦੇ ਆ ਸਿੱਖਾਂ ਕਲਗੀਆਂ ਵਾਲੇ ਨੂੰ ਯਾਦ ਕੀਤਾ ਤੇਰੇ ਪੁੱਤਾਂ ਦਾ ਕਰਜ਼ਾ ਤੋਲਿਆ ਨਾ ਜਿਹੜੇ ਪੁੱਤ ਤੂੰ ਵਾਰ ਕੇ ਜਿਹੜੇ ਤੇਰੇ ਪੁੱਤਾਂ ਨੇ ਸਾਡੇ ਕਰਜ਼ਾ ਚਾੜਿਆ ਉਹਨੂੰ ਅਸੀਂ ਤੋਲ ਨਹੀਂ ਸਕਦੇ ਸਾਡੀ ਤੁੱਛ ਦੀ ਭੇਟਾ ਪ੍ਰਵਾਨ ਕਰ ਲਾ ਕਮਾਲ ਦੀ ਗੱਲ ਹੈ ਕਿ ਪਤਾ ਹੈ ਕਿ ਸ਼ਹੀਦ ਹੋਣਾ ਜਾਨ ਵਾਰ ਦੇਣੀ ਹੈ ਕਹਿਣਾ ਦੇ ਵੇਖਿਆ ਤੇਰੀ ਲਿਖੇ ਵੇਖ ਕਿੱਡੀ ਵੱਡੀ ਜਾਨ ਵਾਰ ਚੱਲਿਆ ਇਹਨੂੰ ਕਹਿੰਦੇ ਆ ਸਾਡੀ ਤੁੱਛ ਜੀ ਭੇਟਾ ਪ੍ਰਵਾਨ ਕਰ ਲਾ ਬਿਨਾਂ ਸਿੱਖੀ ਤੂੰ ਕੁਛ ਅਸੀਂ ਟੋਲਿਆ ਨਾ ਪਰ ਇਹ ਕਿਹਦੇ ਕੋਲੇ ਇਹ ਜਨਮ ਸਫਲ ਕੌਣ ਕਰੇਗਾ ਜਿਹੜਾ ਉਹ ਵਾਹਿਗੁਰੂ ਅਕਾਲ ਪੁਰਖ ਦੇ ਅਲਾਹੀ ਬਾਣੀ ਦੇ ਨਾਮ ਨੂੰ ਸੁਣੇਗਾ ਜੇ ਤੂੰ ਕੁਛ ਹੋਰ ਸੁਣਦਾ ਰਿਹਾ ਡੁੱਬ ਜਾਂਗਾ ਅਸੀਂ ਬਹੁਤੇ ਸੁਣਦੇ ਉਹ ਕਹਾਂ ਮੇਰੇ ਮੋਹਣ ਮੇਰੇ ਸਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾ ਸੁਣਗਾਵਤ ਬੋਲਤ ਬੋਲ ਅਜਾਏ ਪਰ ਮੈਨੂੰ ਮਾਫ ਕਰਿਓ ਜੇ ਉਹ ਲੱਖਾਂ ਰੁਪਇਆ ਦੇ ਕੇ ਸੁਣਦੇ ਆ ਜਿਹਨੇ ਡੋਬਣਾ ਵੀ ਉਹਦੇ ਨਾਲ ਹੀ ਤੁਹਾਡੇ ਗਲ ਵਿੱਚ ਉਹਨਾਂ ਦੇ ਗਲ ਵਿੱਚ ਫਾਈ ਪੈਣੀ ਹੈ ਇਹ ਵੀ ਸਤਿਗੁਰ ਸਾਹਿਬ ਜੀ ਨੇ ਬਚਨ ਬਖਸ਼ਿਆ ਜਿਉਂ ਬੇਸਵਾ ਕੇ ਪਰੇ ਅਖਾਰਾ ਹੁਣ ਆਰਕੈਸਟਰਾ ਕਹਿ ਦਿੰਦੇ ਨੇ ਮਾਡਲ ਕਹਿ ਦਿੰਦੇ ਨੇ ਜਿਹਨੇ ਖਾਰਾ ਲਾਇਆ ਕਾਪਰ ਪੈਰ ਤਰੇ ਕਰੇ ਸਿੰਗਾਰਾ ਤਣ ਤੇ ਕੱਪੜੇ ਇਹੋ ਜਿਹੇ ਕਿ ਆਪਣੇ ਤਣ ਦਾ ਨਮਾਇਸ਼ ਲਾ ਦਿੱਤੀ ਹੈ ਹਾਂ ਇੱਕ ਤਲ ਹੈ ਸੀ ਇੱਕ ਰਾਗ ਉਹਦੇ ਕੋਲ ਵੀ ਹੈ ਸੀ ਰਾਗ ਨੂੰ ਗੁਰੂ ਨਾਨਕ ਦੀ ਕਰਮਾਨਤਾ ਮਿਲੀ ਹੈ ਪਰ ਗੱਲ ਯਾਦ ਰੱਖਿਓ ਜੇ ਰਾਗ ਇੱਕ ਬਰਤਨ ਏ
ਬਰਤਨ ਦੇ ਵਿੱਚ ਅੰਮ੍ਰਿਤ ਪਾ ਕੇ ਪੀਤਾ ਜਾ ਸਕਦਾ ਹੈ ਤੇ ਬਰਤਨ ਦੇ ਵਿੱਚ ਜ਼ਹਿਰ ਪਾ ਕੇ ਪੀਤਾ ਜਾ ਸਕਦਾ ਹੈ। ਰਾਗ ਦੀ ਮਾਰ ਸੀ ਕਿ ਉਹ ਸਾਹ ਵੀ ਉਹਨਾਂ ਮਾਤਰਾ ਤੋਂ ਜਿਹੜੀਆਂ ਸਤਿਗੁਰ ਸਾਹਿਬ ਜੀ ਨੇ ਪੈਰਾਂ ਦੇ ਵਿੱਚ ਅੱਧੇ ਅੱਖਰ ਲਾਏ ਨੇ ਜਿਵੇਂ ਕਿਰਪਾ ਤੇ ਕਿਰਪਾ, ਅਰਥ ਦੋਵਾਂ ਦਾ ਇੱਕ ਹੈ ਵੀ ਭਾਈ ਜੇ ਤੇਰੀ ਅੱਧੀ ਮਾਤਰਾ ਲੱਗਦੀ ਅੱਧੀ ਮਾਤਰਾ ਲਾਲਾ। ਲੇਕਿਨ ਇੱਕ ਗੱਲ ਯਾਦ ਰੱਖਿਓ ਕਿ ਜਿਹਨੇ ਸੁਣਿਆ ਉਹ ਕੁਛ ਹੈ, ਪੂਰੇ ਤਾਲ ਨਿਹਾਲੇ ਸਾਸ ਵਾ ਕੇ ਗਲੇ ਹੈ ਜਮ ਫਾਸ, ਲੇਕਿਨ ਸੁਣਨ ਚਿੱਤ ਆ ਜਾਵੇ ਕਿ ਸਤਿਗੁਰੂ ਸਾਹਿਬ ਜੀ ਕਹਿੰਦੇ ਤੇਰੇ ਕੰਨ ਕਾਹਦੇ ਵਾਸਤੇ ਲਾਏ ਆ, ਤੇਰੇ ਕੰਨ ਲਾਏ ਨੇ ਇਹ ਸਰਵਨੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ, ਸੁਣੋ ਸਤ ਬਾਣੀ ਜਿਤ ਸੁਣੀ ਤਨ ਮਨ ਹਰਿਆ ਹੋਵੇ, ਜਿਹਦੇ ਸੁਣ ਕੇ ਤੇਰਾ ਮਨ ਜਿਹੜਾ ਹਰਿਆ ਖਿੜ ਜਾਵੇ। ਜਿਨ੍ਹਾਂ ਨੇ ਸੁਣਿਆ ਸਿੱਧ, ਜਿਹੜੇ ਸੁਣਨ ਵਾਲੇ ਆ ਗੁਰੂ ਕੀ ਬਾਣੀ ਉਹ ਸਫਲ ਹੋਏ, ਉਹ ਸੱਚ ਦੇ ਸਿੱਧ ਹੋਏ ਆ, ਉਹਨਾਂ ਜਨਮ ਸਫਲ ਹੋ ਗਿਆ ਕਿਉਂਕਿ ਉਹਨਾਂ ਸੁਣਿਆ, ਸੁਣਨ ਕਰਕੇ ਪ੍ਰਵਾਨ ਚੜ ਗਿਆ। ਪੀਰ ਸੱਚ ਪੀਰ, ਸੱਚ ਨਾਮ ਪਰਮੇਸ਼ਰ ਦਾ, ਜਿਨ੍ਹਾਂ ਨੇ ਸੱਚੇ ਵਾਹਿਗੁਰੂ ਨੂੰ ਸੁਣਿਆ ਹੈ, ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਅਰਗੇ ਕਰ ਲਿਆ ਹੈ। ਹਰ ਹਰ ਜਨਮ ਦੁਈ ਏਕ ਹੈ, ਵੀ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਭਗਤ ਨਾਮਦੇਵ ਜੀ ਨੇ ਫਰਮਾਇਆ ਕਹਿਤ ਨਾਮ ਦਿਓ ਜਨ ਊੜਾ ਤੂੰ ਪੂਰਾ, ਅਸੀਂ ਊਣੇ ਸੀ ਤੂੰ ਕਿਰਪਾ ਕੀਤੀ ਸਾਨੂੰ ਪੂਰੇ ਕਰਕੇ ਆਪਣੇ ਅਰਗੇ ਬਣਾ ਲਿਆ ਹੈ ਕਿ ਤੇਰਾ ਨਾਮ ਸੁਣਿਆ। ਸੁਰ ਦੇਵਤੇ, ਸੁਰ ਤੇ ਪਰਮੇਸ਼ਰ ਪਰਮ ਈਸ਼ਰ, ਤੂੰ ਪਰਮ ਸੀ ਤੇਰੇ ਲੜ ਲੱਗੇ, ਤੂੰ ਕਿਰਪਾ ਕੀਤੀ ਏ ਸਾਨੂੰ ਦੇਵ ਵਾਲੀ ਬਖਸ਼ੀ ਬਖਸ਼ਿਸ਼ ਕਰ ਦਿੱਤੀ ਹੈ। ਨਾਥ ਮਾਲਕ, ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ ਵੀ ਕਿਤੇ ਕੋਈ ਇਹ ਨਾ ਗੁਰੂ ਨਾਨਕ ਸਾਹਿਬ ਦੀ ਤੁਲਨਾ ਜਿਹੜੀ ਹੈ ਨਾ ਉਹ ਨਾ ਕਰ ਦਿੱਤੀ। ਪਿੱਛੇ ਇੱਕ ਸਵਾਲ ਆਇਆ ਸੀ ਨਿਊਯਾਰਕ ਸੀ, ਅਸੀਂ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਤੁਲਨਾ ਨਾ ਕਮਲ ਦੇ ਫੁੱਲ ਨਾਲ ਕੀਤੀ ਹੈ। ਅਸੀਂ ਕਈ ਵਾਰ ਕਵੀ ਰਾਜ ਭਾਈ ਸੰਤੋਖ ਸਿੰਘ ਚੂੜਾਮਣੀ ਤੇ ਬੜੀ ਛੇਤੀ ਨਾਲ ਉਂਗਲਾਂ ਚੁੱਕਦੇ ਹਾਂ, ਜਿਹੜੇ ਉਹਨਾਂ ਨੇ ਸਵਈਏ ਲਿਖੇ ਆ ਨਾ ਗੁਰੂ ਸਾਹਿਬ ਦੇ ਮੰਗਲਾਂ ਦੀ ਪੁਸਤ ਦੇ ਵਿੱਚ, ਬਾ ਕਮਾਲ ਨੇ, ਉਹਨਾਂ ਕੋਲ ਵੀ ਇਹ ਸਵਾਲ ਆਇਆ ਹੋਵੇਗਾ। ਉਹਨਾਂ ਫਿਰ ਸਵਈਆ ਲਿਖਿਆ ਕਿ ਸੱਜਣਾ ਨਾ ਆਖੀ ਗੁਰੂ ਨਾਨਕ ਦੇ ਚਰਨਾਂ ਦੀ ਤੁਲਨਾ ਜਿਹੜੀ ਕਮਲ ਦੇ ਫੁੱਲ ਨਾਲ ਹੋ ਸਕਦੀ ਹੈ। ਉਹਨਾਂ ਫਿਰ ਮਿਸਾਲਾਂ ਦਿੱਤੀਆਂ, ਬਰ ਚਾਰ ਪਦਾਰਥ ਦਾ ਬਰ ਚਾਰ ਵਿਚਾਰ ਮੂਰ ਉਧਾਰ ਸੁਹਾਵੇ, ਕਹਿੰਦੇ ਕਮਲ ਦੇ ਫੁੱਲ ਕੀ ਸੁੰਦਰ ਵਰ ਦੇ ਸਕਦੇ ਆ, ਕਮਲ ਦਾ ਫੁੱਲ ਕਿਸੇ ਨੂੰ ਵਰ ਦੇ ਸਕਦਾ, ਕਿਸੇ ਮੂਰਖ ਨੂੰ ਸੁੰਦਰ ਵਿਚਾਰ ਦੇ ਸਕਦਾ। ਅੱਗ ਜਾਲਣ ਤੇ ਜਮ ਜਾਲਣ ਤੇ ਕਲ ਕਾਲਣ ਤੇ ਤਤਕਾਲ ਛੁਟਕਾਵੇ, ਕਹਿੰਦੇ ਕਮਲ ਦਾ ਫੁੱਲ ਅੱਗ ਪਾਪ ਕਿਸੇ ਨੂੰ ਪਾਪਾਂ ਤੋਂ ਛੁਡਾ ਸਕਦਾ, ਕਮਲ ਦਾ ਫੁੱਲ ਜੰਮ ਤੋਂ ਛੁਡਾ ਸਕਦਾ, ਕਮਲ ਦਾ ਫੁੱਲ ਕਲੇਸ਼ ਤੋਂ ਛੁਡਾ ਸਕਦਾ। ਧਮਕਾ ਪਾਰ ਕਰੇ ਮੋਹ ਫਿਰ ਮੇ ਵਸ ਜਾਵੇ, ਕਮਲ ਦਾ ਫੁੱਲ ਕਿਸੇ ਦੇ ਅੰਦਰੋਂ ਤਮੋ ਬਿਰਤੀ ਖਤਮ ਕਰ ਸਕਦਾ। ਅਰਬਿੰਦ ਵਿਖੇ ਇਹ ਸਭ ਗੁਣ ਹੋਏ ਤਬੇ ਅਪਮਾ ਸ੍ਰੀ ਗੁਰੂ ਪਗ ਪਾਵੇ, ਜੇ ਕਮਲ ਦੇ ਫੁੱਲ ਵਿੱਚ ਇੰਨੇ ਗੁਣ ਹੋਣ ਤੇ ਫੇਰ ਮੇਰੇ ਗੁਰੂ ਦੇ ਚਰਨਾਂ ਦੀ ਤੁਲਨਾ ਕਰੀ। ਇਸ ਤਰ੍ਹਾਂ ਭਾਈ ਗੁਰਦਾਸ ਜੀ ਲੋਕੀ ਨਾਸ਼ਕ ਹੁੰਦੇ ਸੀ ਤੇ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ ਮੇਰਾ ਗੁਰੂ ਨਾਨਕ ਸਾਹਿਬ ਸ੍ਰੇਸ਼ਟ ਨਾਥ ਹੈ। ਨਾਰਾਇਣ ਨਿਜ ਰੂਪ ਧਾਰ, ਨਾਥਾ ਨਾਥ ਸਦਾ ਸਨਾਥ ਕਰਾਇਆ, ਸ੍ਰੇਸ਼ਟ ਨਾਥ ਜੇ ਤੂੰ ਸੁਣੇ ਤੇ ਗੁਰੂ ਨਾਨਕ ਸਾਹਿਬ ਤੈਨੂੰ ਆਪਣੇ ਅਰਗਾ ਕਰਦੇ ਆ।
ਦੁਨੀਆ ਦੇ ਵਿੱਚ ਕਿਸੇ ਨੇ ਉਹ ਵਿਸ਼ੇਸ਼ਣ ਆਪਣੀ ਉਮਤ ਨੂੰ ਨਹੀਂ ਦਿੱਤੇ ਜਿਹੜੇ ਵਿਸ਼ੇਸ਼ਣ ਉਹਦੇ ਵਾਸਤੇ ਅਕਾਲ ਪੁਰਖ ਨੇ ਬਖਸ਼ੇ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਆਪਣੇ ਨਾਂ ਅੱਗੇ ਵਿਸ਼ੇਸ਼ਣ ਨਹੀਂ ਲਾਇਆ, ਪਰਮੇਸ਼ਰ ਦੇ ਵਿਸ਼ੇਸ਼ਣ ਦੱਸੇ। ਪਰਮੇਸ਼ਰ ਦੇ ਨਾਂ ਅੱਗੇ ਨਾਮ ਵਿਸ਼ੇਸ਼ਣ ਦਿੱਤਾ ਸਰਦਾਰ। ਸੱਚੇ ਕੀ ਸਰਕਾਰ ਜੁਗ ਜੁਗ ਮੰਨੇ ਜਾਣੀਏ, ਹੁਕਮ ਮੰਨੇ ਸਰਦਾਰ ਦਰ ਦੀ ਬਾਣੀਏ। ਆਖਿਆ ਸਿੱਖਾ ਤੈਨੂੰ ਉਸ ਪਰਮੇਸ਼ਰ ਨਾਲ ਜੋੜਨ ਲੱਗਾ ਕਿ ਤੇਰੇ ਨਾਂ ਦੇ ਨਾਲ ਸਰਦਾਰ ਰਹਿਣ ਲੱਗਾ। ਸਿੰਘ ਸ਼ਬਦ ਪਰਮੇਸ਼ਰ ਵਾਸਤੇ ਇਲਾਹੀ ਬਾਣੀ ਚ ਸਿੰਘ ਸਰਨ ਕਤ ਜਾਈਏ ਜੇ ਚੰਬੋ ਗਰਾਸੇ। ਸਿੰਘ ਪਰਮੇਸ਼ਰ ਪਾਲੀ ਲੈਂਗੁਏਜ ਸਿੰਘ ਦਾ ਅਰਥ ਪੂਰਨ ਪੁਰਖ, ਕਿ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਆਇਆ। ਦੁਨੀਆਂ ਦੇ ਗਿੱਦੜ ਵਿਕਾਰ ਸਾਨੂੰ ਭੋ ਨਹੀਂ ਸਕਦੇ, ਕਰਮ ਰੋਗ ਭੋ ਨਹੀਂ ਸਕਦੇ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ, ਸਾਨੂੰ ਸਿੰਘ ਦਾ ਲਕਬ ਦੇ ਦਿੱਤਾ। ਕੌਰ ਦਾ ਲਕਬ ਜਿਹੜਾ ਉਹ ਸਿੰਘ ਤੋਂ ਵੀ ਉੱਤੇ ਆ। ਅਸੀਂ ਕੌਰ ਦਾ ਅਰਥ ਜਨਾਨੀ ਮੰਨੀ ਬੈਠੇ ਹਾਂ। ਜਿੱਦਣ ਮਾਝ ਦੀ ਵਾਰ ਦੀ ਕਥਾ ਸ਼ੁਰੂ ਕਰਨੀ ਹੋਏਗੀ ਨਾ, ਉਦੋਂ ਪਹਿਲਾਂ ਕੌਰ ਸ਼ਬਦ ਦੀ ਵਿਆਖਿਆ ਕਰਨੀ ਪਏਗੀ। ਕੌਰ ਸ਼ਬਦ ਦਾ ਅਰਥ ਹੈ ਕਿ ਕੋਈ 500-700 ਸੂਰਮਾ ਹੋਵੇ ਤੇ ਉਸ ਸੂਰਮਿਆਂ ਦਾ ਸਭ ਤੋਂ ਉੱਤਮ ਜਰਨੈਲ ਲਵੇ ਤੇ ਉਹਨੂੰ ਕੌਰ ਕਹਿੰਦੇ ਆ। ਇੱਕ ਸਾਡੇ ਕੋਲ ਖਾਲਸਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ। ਪਰ ਸਾਹਿਬ ਜੀ ਕਹਿੰਦੇ ਕਦੋਂ, ਜਦੋਂ ਤੂੰ ਇਲਾਹੀ ਬਾਣੀ ਦੇ ਸੁਣਨ ਵਾਲਾ ਹੋ ਜਾਏਗਾ। ਸੁਣਿਆ ਸਿੱਧ ਪੀਰ ਸੁਰਨਾਥ, ਤੂੰ ਸੁਣਿਆ ਤੇਰਾ ਜਨਮ ਸਫਲ ਹੋ ਜਾਏਗਾ। ਤੂੰ ਉਹ ਪਰਮੇਸ਼ਰ ਪੀਰ ਵਰਗਾ ਹੋ ਜਾਏਗਾ, ਤੂੰ ਉਸ ਪਰਮੇਸ਼ਰ ਵਰਗਾ ਹੋ ਜਾਏਗਾ, ਉਸ ਨਾਥ ਵਰਗਾ। ਸੁਣਿਆ ਧਰਤ ਧਵਲ ਆਕਾਸ਼, ਉਹ ਕਹਿੰਦੇ ਸੀ ਧੌਲੇ ਬਲਦ ਨੇ ਧਰਤੀ ਚੱਕੀ ਹੋਈ ਹੈ। ਸਤਿਗੁਰ ਸਾਹਿਬ ਜੀ ਨੇ ਧੌਲ ਧਰਮ ਦਿਆ ਕਾ ਪੂਤ, ਤੇਰਾ ਧਰਤੀ ਵਰਗਾ ਟਕਾਸ ਧਰਤੀ, ਪਾਣੀ ਦੀ ਗਿਣਤੀ ਕੋਈ ਨਹੀਂ ਕਿੱਡੀ ਵੱਡੀ ਹੈ, ਲੇਕਿਨ ਉਸ ਮਾਲਕ ਦੀ ਸਤਾ ਨੇ ਪਾਣੀ ਉੱਤੇ ਟਿਕਾ ਕੇ ਰੱਖਿਆ ਹੋਇਆ। ਤੇਰਾ ਟਿਕਾ ਇਹੋ ਜਿਹਾ ਬਣ ਜਾਏਗਾ, ਕੋਈ ਕਿੰਨਾ ਤੋੜਨ ਦੀ ਕੋਸ਼ਿਸ਼ ਕਰੇ, ਤੇਰੇ ਅੱਗੇ ਖੋਪਰੀ ਲਾ ਦੇਵੇ ਕੋਈ, ਤੇਰੇ ਅੱਗੇ ਇੱਕ ਬੰਦ ਬੰਦ ਕੱਟ ਦੇਵੇ, ਤੈਨੂੰ ਆਰੇ ਨਾ ਚੀਰ ਦੇਵੇ, ਤੇਰਾ ਟਿਕਾ ਨਹੀਂ ਟੁੱਟ ਸਕਦਾ। ਤੂੰ ਜਿਵੇਂ ਆਕਾਸ਼ ਹਰ ਥਾਂ ਹੈ, ਆਦ ਜੁਗਾਦ ਰਿਹਾ ਸਮਾਏ, ਸੁਣਿਆ ਹੈ ਤੇ ਅਜੱਪਾ ਜਾਪ ਦੀ ਬਖਸ਼ ਹੋ ਸਕਦੀ ਹੈ, ਸੁਣਿਆ ਨਹੀਂ ਹੈਗਾ ਫਿਰ ਅਜੱਪਾ ਜਾਪ ਵੀ ਨਹੀਂ ਆ ਸਕਦਾ। ਸੁਣਿਆ ਦੀਪ ਲੋ ਪਾਤਾਲ, ਸੁਣ ਕਰਕੇ ਤੈਨੂੰ ਸਾਰਿਆਂ ਦੀਪਾਂ ਦਾ ਗਿਆਨ ਹੋ ਸਕਦਾ ਹੈ, ਸਭ ਧਰਤੀਆਂ ਦਾ ਗਿਆਨ ਹੋ ਸਕਦਾ ਹੈ, ਲੱਖਾਂ ਪਤਾਲਾਂ ਦਾ ਗਿਆਨ ਹੋ ਸਕਦਾ ਹੈ। ਸੁਣਿਆ ਪੋਹੇ ਨਾ ਸਕੇ ਕਾਲ, ਜਿਹੜਾ ਕਾਲ ਵੱਡਿਆਂ ਵੱਡਿਆਂ ਨੂੰ ਖਾ ਗਿਆ। ਸਭ ਤੋਂ ਵੱਡੇ ਦੇਵਤੇ ਜੋ ਕਾਲ ਪਾਏ, ਬ੍ਰਹਮਪੁੱਤਰਾ ਕਾਲ ਪਾਏ, ਸੂਰਜਪੁੱਤਰਾ ਕਾਲ ਪਾਏ, ਕਰ ਬਸੰਤ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ। ਪਰ ਸੁਣਨ ਵਾਲੇ ਨੂੰ, ਜਿਹਨੇ ਉਹਦਾ ਨਾਮ ਸੁਣਨਾ ਕੀਤਾ ਹੈ, ਉਹਨੂੰ ਆਖੇ ਕਿ ਕਾਲ ਪਹੁੰਚ ਜਾਵੇ, ਨਹੀਂ ਸੁਣਿਆ ਹੈਗਾ। ਸੁਣਿਆ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਭਾਈ ਗੁਰਦਾਸ ਜੀ ਦਾ ਬਚਨ ਹੈ, ਸ੍ਰੀ ਗੁਰੂ ਸ਼ਬਦ ਸੁਣ, ਜੇ ਸੁਣਿਆ ਨਹੀਂ ਤੇ ਬੋਲਿਆ ਨਹੀਂ ਜਾ ਸਕਦਾ। ਉਹ ਜਦੋਂ ਗੁਰੂ ਕਾ ਸ਼ਬਦ ਸੁਣੇਗਾ, ਸ੍ਰੀ ਗੁਰੂ ਸ਼ਬਦ ਸੁਣ ਸਰਵਨ ਕਪਾਟ ਖੁੱਲੇ, ਤੇਰੇ ਜਿਹੜੇ ਆ ਕਪਾਟ ਵੱਜੇ ਦਰਵਾਜ਼ੇ ਬੰਦ ਹੋਏ ਆ, ਇਹ ਸੁਣਨ ਕਰਕੇ ਖੁੱਲਣਗੇ। ਨਾਦੇ ਮੇਰੇ ਨਾਦ ਅਨਹਦ ਲੇਵਲਾਈ ਹੈ, ਜਦੋਂ ਗੁਰੂ ਕਾ ਸ਼ਬਦ ਸੁਣੇਗਾ, ਹੁਣ ਉਹ ਆਵਾਜ਼ ਗੁਰੂ ਕੀ ਨਾਥ ਆਵਾਜ਼, ਫਿਰ ਤੇਰੀ ਅੰਦਰੋਂ ਆਵਾਜ਼ ਜਿਹੜੀ ਆਏਗੀ ਉਹਦੇ ਨਾਲ ਇੱਕ ਹੋ ਜਾਏਗੀ। ਜਦੋਂ ਉਹਦੇ ਨਾਲ ਤੇਰੀ ਆਵਾਜ਼ ਇੱਕ ਹੋਈ, ਯਾਦ ਰੱਖੀ ਉਹਦੇ ਬਾਅਦ ਤੈਨੂੰ ਦੁਨੀਆਂ ਦੀ ਕੋਈ ਚੀਜ਼ ਪੋ ਨਹੀਂ ਸਕੇਗੀ।
ਉਹ ਤੇਰੇ ਅੰਦਰ ਖੇੜਾ ਸੋਹਣਾ ਦੁੱਖ ਪਾਪ ਕਾ ਨਾਸ਼ ਤੂੰ ਸੁਣਿਆ ਹੈ ਤੂੰ ਗੁਰੂ ਕੋਲੇ ਆਉਣ ਤੋਂ ਪਹਿਲਾਂ ਤੈਨੂੰ ਗਿਆਨ ਨਹੀਂ ਸੀ ਤੂੰ ਪਾਪ ਵੀ ਕੀਤੇ ਹਾਲਾਂਕਿ ਪਾਪ ਦੀ ਪਰਿਭਾਸ਼ਾ ਹੋਰ ਬਹੁਤ ਵੱਡੀ ਗੁਰੂ ਕੀ ਬਾਣੀ ਚ ਹੈ ਉਹ ਤੈਨੂੰ ਦੁੱਖ ਮਿਲਣੇ ਸੀ ਲੇਕਿਨ ਜਦੋਂ ਤੂੰ ਇਹ ਨਾਮ ਸੁਣਿਆ ਗੁਰੂ ਨਾਨਕ ਕੋਲੇ ਆਇਆ ਤੇ ਸਤਿਗੁਰ ਹੈ ਧਰਮ ਰਾਏ ਦਰ ਕਾਗਜ਼ ਫੈਰੇ ਜਨ ਨਾਨਕ ਲੇਖਾ ਸਮਝਾ ਹੁਣ ਇਹਦੇ ਕਿਸ ਕੋਈ ਇਹਨੂੰ ਦੁੱਖ ਨਹੀਂ ਦੇਣਾ ਹੁਣ ਇਹਦਾ ਕੋਈ ਲੇਖਾ ਨਹੀਂ ਹੋਣਾ ਸਭ ਕੁਛ ਨਾਸ਼ ਕਰਦੇ ਜਿਹਨੇ ਸੁਣਿਆ ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲੀਨ ਤੇ ਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨ ਆਉਣ ਦੇ ਆਵੇ ਤਾਏ ਸਭ ਥਾਈਂ ਹੋਏ ਸਾਹਿਬ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਸਦਸਾਂ ਪਾਤਸ਼ਾਹੋਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਆਰਿਆਂ ਨਾਲ ਚਰਾਏ ਗਏ ਚਰਖੜੀਆਂ 'ਤੇ ਚੜ੍ਹੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਅਰਥ ਮੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਹਾ ਹੈ ਦੇਖ ਦੇਖ ਪਤਾ ਹੈ ਬਲਬ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਨ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇਰ ਮਾਣਿਆਂ ਕੇ ਮਾਣ ਸਤਿਗੁਰੂ ਜੀ ਰਤਾਣਿਆਂ ਕੇ ਤਾਣ ਸਤਿਗੁਰੂ ਜੀ ਨੇ ਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਦਕਾ ਹੈ ਪਾਤਸ਼ਾਹ ਜੀਓ ਆਪ ਜੀਆਂ ਨੇ ਬਖਸ਼ਿਸ਼ ਕੀਤੀ ਦਾਤਾਰ ਜੀਓ ਆਪ ਜੀ ਦੇ ਪਾਵਨ ਹਜ਼ੂਰੀ ਵਿਖੇ ਰਾਤਰੀ ਦੇ ਸੁੰਦਰ ਦੀਵਾਨ ਸਜਾਏ ਪਾਤਸ਼ਾਹ ਜੀ ਸਜੇ ਦੀਵਾਨਾ ਅੰਦਰ ਆਰਤੀ ਆਰਤਾ ਕੀਰਤਨ ਉਪਰੰਤ ਦਾਤਾਰ ਜੀਓ ਕਥਾ ਹੋਈ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਹੋਏ ਦਾਤਾਰ ਜੀ ਕੀਰਤਨ ਕਰਦੇ ਹਾਂ ਵਿਚਾਰਾਂ ਕਰਦੇ ਹਾਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਜੀ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀ ਯੋਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਚਸਾਉਣਾ ਦਰ ਆਈ ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜੀ ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਪਾਤਸ਼ਾਹ ਜੀ ਸੰਗਤਾਂ ਆਪੋ ਆਪਣੇ ਘਰ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਸਰਵਣ ਕਰਦੇ ਹਾਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਅਰਦਾਸ ਕਰਵਾ ਰਹੀਆਂ ਹਨ ਮਾਤਾ ਨਰਿੰਦਰ ਕੌਰ ਜੀ ਸਿਹਤ ਤੰਦਰੁਸਤੀ ਦੇਹ ਅਰੋਗਤਾ ਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਹੋਏ ਬੀਬੀ ਰਾਜਵੀਰ ਕੌਰ ਬਸਰਾ ਗੁਰੂ ਕੇ ਲੰਗਰਾਂ ਵਾਸਤੇ $1,000 ਮਾਇਆ ਭੇਟਾ ਕਰਦੇ ਹਨ ਪਾਤਸ਼ਾਹ ਜੀ ਸੇਵਕਾਂ ਦੀ ਸੇਵਾ ਥਾਂ ਪਾਉਣੀ ਪਰਿਵਾਰ ਵਿਖੇ ਚੜ੍ਹਦੀ ਕਲਾ ਬਖਸ਼ਣੀ ਦਾਤਾਰ ਜੀ ਬੀਬਾ ਜੀ ਨੂੰ ਤੰਦਰੁਸਤੀਆਂ ਬਖਸ਼ਣੀਆਂ ਦੇਹ ਅਰੋਗਤਾ ਦੇ ਦਾਨ ਬਖਸ਼ਣੇ ਸਵਾਸ ਸਮੂਹ ਕਰਾਉਣਾ ਬੀਬੀ ਮਨਕਸ਼ੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਣਾ ਵਾਸਤੇ $44 ਮਾਇਆ ਭੇਟਾ ਕਰ ਰਹੇ ਦਾਤਾਰ ਜੀ ਕਿਰਪਾਲਤਾ ਕਰਨੀ ਸੇਵਾ ਥਾਂ ਪਾਉਣੀ ਦਾਤਾਰ ਜੀ ਪਰਿਵਾਰ ਵਿਖੇ ਸੁੱਖ ਸ਼ਾਂਤੀ ਉਰਤਾਉਣੀ ਮੋਨੀ ਗਿਲਨ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਦਾਤਾਰ ਜੀ
ਕਿਰਪਾਲਤਾ ਕਰਨੀ, ਸੇਵਕਾਂ ਦੇ ਸ਼ੀਸ਼ ਤੇ ਮਿਹਰ ਭਰੇ ਹੱਥ ਰੱਖਣਾ, ਸਵਾ ਸਿਮਰ ਕਰਨਾ, ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ, ਸੇ ਪਿਆਰੇ ਮੇਲ ਜਿਨ੍ਹਾਂ ਬਲਿਆਂ ਆਪ ਜੀਆਂ ਦਾ ਨਾਮ ਚਿਤ ਆਵੈ ਸੁਖ ਹੋਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ।

ਤੂੰ ਹੀ ਸਹਿਸ ਪਦ ਬਿਮਲ ਨਾਨੀ ਏਕ ਪਦ ਗੰਧ ਬਿਨ ਸਹਿਸ ਸਭ ਗੰਧ ਵਿਚਲਤ ਮੋਹੀ ਸਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕਾ ਹੋਏ ਜਾਤੇ ਤੀ ਰਹਿ ਨਾਇ ਵਾਸਾ ਰਾਹ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਓ ਸਕਤ ਹਰ

0: ਬੋਲਾ ਜੀ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਜ ਤਾਂ ਕੋ ਬਿਗਨ ਨਾ ਕੋ ਲਾਗੇ ਜਾਂ ਕੀ ਪ੍ਰਭ ਆ ਗਏ ਅਰਦਾਸ ਸਿੱਖ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਦਾਵੇ ਧਾਏ ਸਭ ਥਾਈਂ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਅਰਜੋਈ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਨਜ਼ਾਰੇ ਬਖਸ਼ੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਸ ਵੇਲੇ ਆਪ ਜੀ ਕੇ ਹਜ਼ੂਰ ਕੀਰਤਨ ਇਸ ਵੇਲੇ ਸਾਹਿਬ ਜੀ ਕੇ ਪਾਠ ਹੋਏ ਆਪ ਜੀ ਦੇ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲਓ ਅੱਗੋਂ ਵਾਸਤੇ ਸੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸੁੱਧ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਆਪ ਜੀ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅਖਰਵਾਦ ਘਾਟ ਪੜਿਆ ਤੁਲ ਚੁੱਕ ਮਾਫ਼ ਕਰਨਾ ਸਰਬੱਤ ਦੇ ਕਾਜ ਰਾਸ ਕਰਨੇ ਸਹੀ ਸੰਤ ਪਿਆਰੇ ਮੇਲਣੇ ਜਿਹਨਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੱਚੇ ਇਹ ਪਿਆਰ ਭਾਜੀ ਨੇ ਵੀ ਲਿਆ।

Sí, cierto.

wash your hands. Let's do Seva. Go wash your hands. Let's do Seva.

0: working smarter by dragging it.
1: Yeah.

0: you and I will.
1: It's not dark anymore.

Yeah.

Que foi, né?

0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ
1: ਚਾਲ?
2: ਨਹੀਂ ਨਹੀਂ

ಮಾಡಿ ಬರ್ತದೆ.

ਠੀਕ ਹੈ ਮੈਨੂੰ ਸਾਲ ਲਾਈ

ਲਾਇਓ ਆ ਗੁਰੂ ਨਾਲ ਸ਼ਰਨ ਆ ਪਿਆ ਗੱਬੇ।

No.

0: around all the time anyways. But I know their mom would get mad.
1: What time you wake them up in the morning?
0: 7.
1: They get up early or?
0: Their mom does. That's not my problem. She gets them ready. I just feed them. We drop them off. She's actually more hard.
2: ਚੱਲ
1: ਹੁਣ ਮੈਂ ਨੈਕਸਟ ਟਾਈਮ ਛੇਤੀ ਛੇਤੀ ਕਰਦੀ ਹੋਮਵਰਕ ਨੈਕਸਟ ਟਾਈਮ ਮੈਂ ਨਹੀਂ ਉਹਦੇ ਏਅਰ ਫੋਨ ਕਰਨੇ
0: ਕਿੰਨੀ ਮੈਂ
3: ਚੱਲ ਰਹੀ ਸੀਗੀ ਬਿਲਕੁਲ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਉਹ ਰਾਗ ਧਨਾਸਰੀ ਦੇ ਵਿੱਚ ਧੰਨ ਭਗਤ ਬਾਬਾ ਨਾਮਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 693 ਔਰ 694 ਦੇ ਉੱਤੇ ਸੁਭਾਏ ਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਹੀ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆ ਕਰ ਦੇਣ, ਤਾਂ ਜੋ ਲੋਕ ਸੁਖੀ, ਪ੍ਰਲੋਕ ਵੀ ਸੁਹੇਲਾ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ 5 ਬਾਣੀਆਂ ਦੇ ਪਾਠ ਹੋਣਗੇ। ਮਹਾਰਾਜ ਜੀ ਕਿਰਪਾ ਕਰਨ, ਸ਼ੁੱਧ ਬਾਣੀ ਇਕਾਗਰਤਾ ਸਾਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: فتح.
1: Thank you.

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸੋ ਸਿਆਣਪਾ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਸ ਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਮੈਂ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਥ ਰਾਹ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਤੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਅਪਾਰ ਆਖੈ ਮੰਗਹਿ ਦੇਹ ਦੇ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਂ ਕੇ ਬੋਲਣ ਬੋਲੀਐ ਜੇ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ

ਆਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰੀਸਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇਹ ਬਜਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ। ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰ ਟੁਪਾਈ ਵੇਖਾ। ਵਿਣ ਕਰਮਾਂ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ। ਜੇ ਇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ। ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ। ਨਵਾਂ ਕੰਡਾ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ, ਕਹਿ ਜਸ ਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤੇ ਹਾ ਕੋਈ ਨਾ ਸੁਜਈ, ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਲ, ਸੁਣਿਆ ਧਰਤ ਅਵਲ ਅਕਾਲ। ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਦਾ, ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ। ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਸਤਸੰਤੋਖ ਗਿਆਨ, ਸੁਣਿਆ ਅਠ ਸਟਕਾ ਇਸ਼ਨਾਨ। ਸੁਣਿਆ ਪੜ ਪੜ ਭਾਵ ਹਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ। ਸੁਣਿਆ ਅੰਦੇ ਪਾਵਹਿ ਰਾਹੂ, ਸੁਣਿਆ ਹਾਥ ਵੈ ਸੁਗਾਹੂ। ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪੁੱਛੈ ਪਛਤਾਏ। ਕਾਗਦ ਕਲਮ ਲਿਖਣ ਹਾਰ, ਮੰਨੇ ਕਾ ਵੈ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੂੰਹ ਚੁੱਟਾ ਨ ਕਾਏ, ਮੰਨੈ ਜਮਕੈ ਸਾਥ ਨ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਐਸਾ ਧਾਰ। ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗਹਿਮਾਨ। ਪੰਚੇ ਸੋਹਿ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਨ ਜੋਰ। ਜੀ ਜਾਤ ਰੰਗਾ ਕੇ ਨਾਉ, ਸਭਨਾ ਲਿਖਿਆ ਬੜੀ ਕਲਾ। ਮੇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸੁਆ ਲਿਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲਖ ਦਰੀਆਓ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋਤ ਦੁਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰਮੁਹ ਭਕਸਾਰ, ਅਸੰਖ ਮੋਹ ਲਿਵਲਾਏ ਤਾਰ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
असंख मूर्ख अंध कोर, असंख चोर हराम खोर, असंख अमर कर जाहे जोर, असंख गल वड हत्या कमाहे, असंख पापी पाप कर जाहे, असंख कूड़ियार कूड़े फिराहे, असंख मलेश मल पक खाए, असंख निंदक सिर करह पार, नानक नीच कह विचार, वारिया न जावा एक वार, जो तुद भावै साई भली कार, तू सदा सलामत निरंकार, असंख नाव संख थाव, अगम अगम असंख लो, असंख कह सिर भार हो, अखरी नाम अखरी शालाह, अखरी ज्ञान गीत गुण गाह, अखरी लिखण बोलन बाण, अखरा सिर संयोग वकान, जिन एह लिखे तिस सिर नाही, जिप परमाए तिव ति पाहे, जेता कीता तेता नाओ, विण नावै नाही कोताओ, कुदरत कवन कहा विचार, वारिया ना जावा एक वार, जो तुद भावै साई भली कार, तू सदा सलामत निरंकार, भरियै हथ पैर तन दे, पानी धोतै उतरस खे, मूत पलीते

ਪੀਆ ਕਣਦਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੁ ਤੀਰਥ ਤਪ ਦਇਆ ਦਤ ਦਾਨੂ ਜੇ ਕੋ ਪਾਵੈ ਤਿਲਕਾ ਮਾਨੁ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ

ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਭਰੀ ਸੋ ਕਹੀਨ ਕੀਤੇ ਗਾਵਨ ਹਾਰੇ ਗਾਵੈ ਤੁਨੂੰ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਆਰੇ ਗਾਵੈ ਇੰਦੇ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਨੀਆ ਮਨਮੋਹਨ ਸੁਰਗਾ ਮੱਚ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਕੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਛੇ ਤੁਧ ਨੂੰ ਗਾਵੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਤਸ਼ਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸ਼ਰਮ ਪਚੋੜੀ ਧਿਆਨ ਕੀ ਕਰੈ ਬਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਤ ਸਿਧਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਸਾਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਇੱਕ ਦੂ ਜੀ ਬਾਓ ਲੱਖ ਹੋਵੇ ਲੱਖ ਹੋਵੇ ਲੱਖ ਵੀਸ਼ ਲੱਖ ਲੱਖ ਗੇੜਾ ਆਖੀ ਹੈ

ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨ ਮੰਗਣ ਦੇਣ ਨਾ ਜੋਰ, ਜੋਰ ਨ ਜੀਵਨ ਮਰਨ ਨਾ ਜੋਰ, ਜੋਰ ਨ ਰਾਜ ਮਾਲ ਮਨਸੂਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪਰਵਾਰ, ਨਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉੱਤੈ ਪਾਏ, ਨਾਨਕ ਗਿਆ ਜਾਪੈ ਜਾਏ, ਧਰਮ ਕੰਡ ਕਾ ਇਹੋ ਧਰਮ, ਗਿਆਨ ਕੰਡ ਕਾ ਆਖੋ ਕਰਮ, ਕੀਤੇ ਪਵਨ ਪਾਣੀ ਵੈ ਸੰਤਰ, ਕੀਤੇ ਕਾਣ ਮਹੇਸ਼, ਕੀਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼, ਕੀਤੀਆ ਕਰਮ ਭੂਮੀ ਮੇਰ, ਕੀਤੇ ਕੀਤੇ ਧੂਪ ਦੇਸ਼, ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ਼, ਕੀਤੇ ਸਿੱਧ ਬੁੱਧਨਾਥ, ਕੀਤੇ ਕੀਤੇ ਦੇਵੀ ਵੇਸ਼, ਕੀਤੇ ਦੇਵ ਦਾ ਨਮੁਨ, ਕੀਤੇ ਕੀਤੇ ਰਤਨ ਸਮੁੰਦ, ਕੀਤੀਆਂ ਕਾਣੀ, ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ, ਕੀਤੀਆਂ ਸੁਰਤੀ ਸੇਵਕ, ਕੀਤੇ ਨਾਨਕ ਅੰਤ ਅਨੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੀ, ਜੀ ਕੋ ਕਹਿ ਪਿੱਛੇ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਕੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ, ਤਿੰਨ ਮਹਿਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨ ਕਥਨੇ ਜਾਹੇ, ਨਾ ਉਹੇ ਮਰਹੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਜ਼ਰ ਨਿਹਾਰ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤੰਤ ਨੰਤ, ਤਿੱਥੈ ਲੋ ਲੋ ਆਕਾਰ, ਜਿਵ ਜਿ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਪਾਉ ਖਲਾਗਨ ਤਬ ਤਾਉ, ਭਾਂਡਾ ਭਾਉ ਅੰਮ੍ਰਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਐ ਪ੍ਰਸਾਦ ਸਵਈਏ। ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ। ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੁਜਾਤ ਨਿਵਾਰੇ। ਭਾਰੀ ਭੁਜਾਨ ਕੇ ਭੂਖ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ। ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ। ਗੁੰਜਿਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ। ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਵਸਿਖੈ। ਵੇਦ ਪੁਰਾਨ ਕਤੇਵ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਭਿਖੈ। ਪਾਉਣ ਆਹਾਰ ਜਤੀ ਜਤਾਰ ਸਭੈ ਸੁਵਿਚਾਰ ਹਜ਼ਾਰ ਕੇ ਦਿਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ। ਸ਼ੁੱਧ ਸਿਪਾਹ ਦੁਰੰਤ ਦੁਬਾਹ ਸੁਸਾਸਨਾ ਦੁਰਜਾਨ ਦਲੈਂਗੇ। ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ। ਤੋਰ ਅਰੀਨ ਮਰੂਰ ਮੁਵਾਸਨ ਮਤਿ ਮਤੰਗਨ ਮਾਨ ਮਲੈਂਗੇ। ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ। ਵੀਰ ਅਪਾਰ ਬੜੇ ਬਰੇ ਆਰ ਬਚਾਰ ਐਸਾਰ ਕੀ ਧਾਰ ਬਛਈਆ। ਤੋਰਤ ਦੇਸ ਮਲਿੰਦ ਮੁਵਾਸਨ ਮਾਤਿਗ ਜਾਨ ਕੇ ਮਾਨ ਮਲਈਆ। ਤਾੜੇ ਗੜਾਨ ਕੇ ਤੋੜ ਨਹਾਰ ਸੁਭਾਤ ਨਹੀਂ ਚਕਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਨੇਕ ਸੁਵੇਕ ਦਿਵਈਆ। ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਤਾਪ ਤਪੈਂਗੇ। ਪੁਨ ਪਰ ਤਾਪਨ ਬਾੜ ਜੈਤ ਧੁਨ ਪਾਪਨ ਕੇ ਬੋ ਪੁੰਜ ਕਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ। ਮਾਨਵ ਇੰਦ੍ਰ ਗਜਿੰਦਰ ਨਿਰਾਧਪ ਜੌਂਤਰ ਲੋਕ ਕੋ ਰਾਜ ਕਰੇਂਗੇ। ਕੋਟ ਇਸ਼ਨਾਨ ਗਜਾ ਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ। ਬ੍ਰਹਮ ਹੇ ਸਰ ਬਿਸਨ ਸਚੀ ਪਤ ਅੰਤ ਫਸੇ ਜੰਫਾਸ ਪਰੈਂਗੇ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਧਰੇਂਗੇ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਹੋ ਬਖ ਧਿਆਨ ਲਗਾਇਓ। ਨਾਥ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਖਿਆਨ ਸੁ ਬੈਠ ਕੈ ਐਸੀ ਹੀ ਐਸੀ ਸੁਬੈਸ ਬਿਤਾਇਓ। ਸਾਚ ਕਹੂੰ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾ ਕੋ ਸੀਸ ਨਿਵਾਇਓ। ਓ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ। ਪੂਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ। ਪੂਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ ਅਪਣਾ ਜਾਨ ਕਰੋ ਪ੍ਰਤਪਾਰਾ।
हमरे दुष्ट सबै तुम काबहु, आप हाथ दै मुहे बचावहु। सुखी बसै मोरो परिवारा, सेवक सिख सबै करतारा। मोर अच्छा निज कर दै करियै, सब बैरन को आसंगरियै। पूरन होए हमारी आसा, तूर भजन की रह प्यासा। तुम्हें छाड़ कोई अवर न त्याऊं, जो बार चाऊं सो तुम ते पाऊं। सेवक सिख हमारी तारी है, चुन चुन सत्र हमारे मारी है। आप हाथ दै मुझे वरी है, मरण काल का त्रास निवरी है। हू जो सदा हमारे पच्छा, श्री आस तो जुजू करे हो रच्छा। राख ले हो मोहे राखन हारे, साहिब संत सहाय प्यारे। दीन बंद दुष्टन के हंता, तुम हो पुरी चतुर दशकंता। काल पाए ब्रह्मा बाप तरा, काल पाए शिवजू अवतरा। काल पाए कर विष्णु प्रकाशा, सकल काल का किया तमाशा। जवन काल जोगी शिव कियो, वेद राज ब्रह्मा जूतियो। जवन काल सब लोक सवारा, नमस्कार है ताहे हमारा। जवन काल सब जगत बनायो, देव दै जच्छन पजायो। आद अंतिक अवतारा, सोई गुरु समझो हमारा। नमस्कार तिस ही को हमारी, सकल प्रजा जिन आप सुवारी। शिवकन को सब गुण सुख दियो, सत्रन को पल मुँह बद कियो। कट कट के अंतर की जानत, भले बुरे की पीर पछानत। चीटी ते कुंचर असथूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछाने, काट काट के पट पट की जाने। जाबुद करख करा कर तारा, प्रजा तरत तब देह अपारा। जब आकर्क करत हो कब हूँ, तुम मैं मिलत देह तार सब हूँ। जेते बदन सिर सब तार है, आप अपनी बूझ विचार है। तुम सब ही ते रहत निरालम, जानत भेद भेद अर आलम। निरंकार निर्भकार निर्लंब, आद अनिल अनाद असंभ। ताका मूढ़ उचारत भेदा, जाको भेव न पावत भेदा। ताका कृपाहन अनुमानत, महामूढ़ कच भेद न जानत। महादेव को कहत सदा शिव, निरंकार का चीनत नह पेव। आप अपनी बुध है जेती, बरनत भिन्न भिन्न तुह तेती। तुमरा लखा न जाए पसारा, के बिर सजा प्रथम संसारा। एक रूप अनूप स्वरूपा, रंक भयो राव कई भूपा। अंडज जे रज से तज कीनी, उत भुज खान बहुर रच दीनी। कहूं फूल राजा हवै बैठा, कहूं सिमट भयो शंकर कैठा। सिगरी श्रेष्ठ दिखाए अचम भव, आद जुगाद स्वरूप स्वयं भव। अब रक्षा मेरी तुम करो, सिख उबार सिख संघरो। दुष्ट जिते उठव तुत पाता, सकल मलेश करो रण काता। जे अस तुझ तब सरणी परे, तिनके दुष्ट दुख तहवै मरे। पुरख जवन पग परे तिहारे, तिनके तुम संकट सब टारे। जो कल को एक बार ते है, ताके काल निकट नह है। रच्छा हुई ताहि सब काला, दुष्ट अरिष्ट रह तत्काला। कृपा दृष्टन जाहि निहरिहु, ताके ताप तनक मैं हरिहु। रिद्ध सिद्ध कर्मु सब हुई, दुष्ट चाचव सकै न कोई। एक बार जिन तुम्हें संभारा, काल फास देता है उबारा। जिन नर नाम तिहारो कहा, दारिद दुष्ट दुख ते रहा। खड़ग के तुम्हें शरण तिहारी, आप हाथ दै लिहो उबारी। सर्व ठावर मोह हो सहाई, दुष्ट दुख ते लिहो बचाई। कृपा करी हम पर जग माता, ग्रंथ करा पूर्ण सुबराता। किलविक सकल देह को हरता, दुष्ट दोखियन को क्षय करता। श्री आस तुझ जप भय दयाला, पूर्ण करा ग्रंथ तत्काला। मन बांछत फल पावे सोई, दुख न तिसै व्यापत कोई अड़िल। सुनै गुंग जो याहि सुरस न पावई,
सुनै मूढ़ चित लाए चतुरता आवई दुख दर्द पौ निकड़ना तिन्नर के रह हो जो या की एक बार चौपाई को कह चौपाई संबत सत्रह सहस बनी जय अर्ध सहस तीन कही जय पाद्र सुधी अष्टमी रवारा तीर सद्रव ग्रंथ सुधारा सुवैया पाए

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ, ਨਿਧ ਆਵੈ ਤਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖਿਆ ਨਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਚਿਆ ਰਿਆਇਤ, ਦੇਖ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਹਾਈ ਦਤਾਰ ਜੀ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਉਟਿਆਂ ਦੀ ਉੱਟ ਗੁਰੂ ਗਰੀਬ ਨਿਵਾਜ, ਦਸਵਾਂ ਪਾਤਸ਼ਾਹ ਦੀ ਆਤਮਿਕ ਜੋਤ, ਸ਼ਬਦ ਗੁਰੂ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਦੀਵਾਨ ਅੰਦਰ ਆਪ ਜੀ ਕੀ ਪਾਵਨ ਪਵਿੱਤਰ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨਿਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ, ਅੰਮ੍ਰਿਤਮਈ ਬਾਣੀਆਂ ਦੇ ਪਾਠ ਕਰਦਿਆਂ ਦੱਸ ਰਿਹਾ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਦੇ ਨੇ। ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਸੰਗਤਾਂ ਨੇ ਆਪ ਜੀ ਕੇ ਪਾਵਨ ਚਰਨ ਕਮਲਾਂ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ, ਰਹਿਮਤਾਂ ਕਰਨੀਆਂ, ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰਮ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨਾ ਜੀ, ਉਹ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮੇਰ ਪਰਿਆਤ ਰੱਖਣਾ, ਦੇਸ਼ ਪ੍ਰਦੇਸ਼ ਰੱਖਿਆ ਕਰਨੀ। ਗਰੀਬ ਨਿਵਾਜ ਬੇਅੰਤ ਸੰਗਤਾਂ ਵੱਲੋਂ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਗੁਰਮਤ ਅਨੁਸਾਰ ਮਨੋਕਾਮਨਾ ਮਨੋਭਾਵਨਾ ਪੂਰੀਆਂ ਕਰਨੀਆਂ, ਰਹਿਮਤਾਂ ਕਰਨੀਆਂ, ਆਪਣੇ ਟੈਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ, ਭਾਵਨਾ ਸਹਿਤ ਪ੍ਰੀਤ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਸਦਾ ਅੰਗ ਸੰਗ ਵਰਤਣਾ, ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ, ਸੁੱਖ ਭਾਣੇ ਅੰਦਰ ਬਤੀਤ ਹੋਈ, ਦਿਨ ਚੜ੍ਹੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ। ਸਤਿਗੁਰੂ ਜੀ ਇਸ ਵਕਤ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ,

दर्शन प्यासी दिन सरात चितवन दिन नीत।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਸ਼ਰਧਾ ਭਾਵਨਾ ਪਿਆਰ ਸਹਿਤ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਕਿਰਪਾ ਗੁਰੂ ਤਰਸ ਸਦਕਾ ਸਤਸੰਗਤ ਰੂਪ ਅੰਤਰ ਜੁੜ ਬੈਠੇ ਹੋ, ਨਿਤਾਂ ਪ੍ਰਤੀ ਗੁਰੂ ਦੇਵ ਜੀ ਦੀਆਂ ਰਹਿਮਤਾਂ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਾਵਨ ਪਵਿੱਤਰ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਤਨਾਸਰੀ ਰਾਗ ਅੰਦਰ ਭਗਤ ਨਾਮਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨੇ ਪਾਵਨ ਸ਼ਬਦ ਸਤਿਗੁਰਾਂ ਦੇ ਪਵਿੱਤਰ ਅੰਗ 693 ਅਤੇ 94 ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਅੰਦਰ ਭਗਤ ਨਾਮਦੇਵ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਜੋ ਇਹ ਸ੍ਰਿਸ਼ਟੀ ਇਹ ਬ੍ਰਹਿਮੰਡ ਬਣਾਇਆ ਹੈ ਉਹਦੀ ਇਸ ਰਚਨਾ ਨੂੰ ਬੜੀ ਖੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ ਕਿ ਕਿਵੇਂ ਵਾਹਿਗੁਰੂ ਨੇ ਪਹਿਲਾਂ ਆਪਣਾ ਆਪ ਬਣਾਇਆ, ਫਿਰ ਉਸਨੇ ਇਹ ਜੀਵ ਬਣਾਏ। ਜਿਵੇਂ ਤਲਾਬ ਦੇ ਅੰਦਰ ਸੋਹਣੇ ਕੌਲ ਫੁੱਲ ਖਿੜਦੇ ਹਨ, ਹੰਸ ਕਲੋਲਾਂ ਕਰਦੇ ਹਨ, ਇਸ ਤਰ੍ਹਾਂ ਇਹ ਸਾਰਾ ਬ੍ਰਹਿਮੰਡ ਇੱਕ ਤਲਾਬ ਦੀ ਤਰ੍ਹਾਂ ਹੈ। ਇਹ ਜੀਵ ਉਹਦੇ ਅੰਦਰ ਕੌਲ ਫੁੱਲਾਂ ਦੀ ਤਰ੍ਹਾਂ ਹੰਸਾਂ ਦੀ ਤਰ੍ਹਾਂ ਇਹ ਵਿਚਰ ਰਹੇ ਹਨ। ਉਹ ਪਰਿਪੂਰਨ ਪਰਮਾਤਮਾ ਦੀ ਆਪਣੀ ਮਾਇਆ ਹੈ, ਉਸ ਮਾਇਆ ਦੇ ਨਾਲ ਇਹਨੇ ਸਾਰਾ ਜਗਤ ਸੰਸਾਰ ਬਣਾਇਆ ਹੈ। ਜੋ ਪਰਮਾਤਮਾ ਦੀ ਇਸ ਖੇਡ ਨੂੰ ਸਮਝ ਜਾਂਦੇ ਨੇ ਉਹ ਮਾਇਆ ਤੋਂ ਉਪਰਾਮ ਹੋ ਕਰਕੇ ਮਾਇਆ ਦੇ ਵਿੱਚ ਰਹਿ ਕਰਕੇ ਉਸ ਨਿਰੰਜਰ ਪਰਮਾਤਮਾ ਨੂੰ ਪਾ ਲੈਂਦੇ ਨੇ। ਭਗਤ ਨਾਮਦੇਵ ਜੀ ਵੀ ਇਹ ਬੇਨਤੀ ਕਰਦੇ ਨੇ ਕਿ ਹੇ ਪਰਮਾਤਮਾ, ਮੈਂ ਤੇਰੇ ਦਰ 'ਤੇ ਆਇਆ ਹਾਂ, ਮੈਂ ਤੇਰਾ ਦੱਸ ਰਹਾ ਹਾਂ, ਮੈਨੂੰ ਇਸ ਮਾਇਆ ਦੀ ਮਾਰ ਤੋਂ ਜਮਾਂ ਦੀ ਮਾਰ ਤੋਂ ਬਚਾ ਲੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ ਜੀ। ਬੇਨਤੀ ਹੈ ਕਿ 12 ਸਤੰਬਰ ਨੂੰ ਜੋ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਦਿਹਾੜਾ ਆ ਰਿਹਾ ਹੈ, ਉਹਦੀਆਂ ਖੁਸ਼ੀਆਂ ਦੇ ਅੰਦਰ 11, 12 ਤੇ 13 ਸਤੰਬਰ ਨੂੰ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਜੋ ਹਰ ਸਾਲ ਰਾਗ ਨਿਰਧਾਰਿਤ ਕੀਰਤਨ ਹੁੰਦਾ ਹੈ ਉਹ ਇਸ ਪਾਵਨ ਅਸਥਾਨ 'ਤੇ ਕੱਲ੍ਹ ਤੋਂ ਪ੍ਰਾਰੰਭ ਹੋਣਾ ਹੈ। ਆਪ ਜੀਆਂ ਨੇ ਸਮੇਂ ਸਿਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। 17 ਤਰੀਕ ਨੂੰ ਅੱਸੂ ਦੇ ਮਹੀਨੇ ਦੀ ਸੰਗਰਾਂਦ ਹੈ ਅਤੇ 27 ਤਰੀਕ ਨੂੰ 27 ਸਤੰਬਰ ਨੂੰ ਫਿਰ ਸਾਹਿਬ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਦੇ ਅੰਦਰ ਨਗਰ ਕੀਰਤਨ ਸਜਾਏ ਜਾਣਗੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਆਓ ਹੁਣ ਸਮਾਂ ਹੋਇਆ ਹੈ ਆਸਾ ਕੀ ਵਾਰ ਦੇ ਕੀਰਤਨ ਦਾ। ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪੌੜੀ ਆਪਣੇ ਭੋਗ ਭੋਗ ਕੇ ਉਵੇਂ ਪਸਮਟ ਭੌਰ ਸਿਧਾਇਆ। ਵੱਡਾ ਹੋਆ ਦੁਨੀਦਾਰ ਕਰ ਸੰਗਲ ਕੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ।

ਹਾਜ਼ਰੀਆਂ ਭਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਫੁੱਲਾਂ ਦੀ ਸ਼ਿਵਾ ਆਓ ਜੀ ਹੁਣ ਸਮਾਂ ਹੋਇਆ ਕਥਾ ਦਾ ਅੰਮ੍ਰਿਤ ਵੇਲੇ ਜੋ ਸਾਹਿਬਾਂ ਨੇ ਬਖਸ਼ਿਸ਼ਾਂ ਕੀਤੀਆਂ ਹਨ ਹੁਕਮਨਾਮੇ ਦੀ ਉਹਦੀ ਕਥਾ ਅਤੇ ਸਤਿਕਾਰਯੋਗ ਭਾਈ ਸਾਹਿਬ ਜੀ ਲਖਵਿੰਦਰ ਸਿੰਘ ਜੀ ਦੇ ਸਰਵਣ ਕਰੀਏ ਹੋਈਆਂ ਫੁੱਲਾਂ ਦੀ ਖੇਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

पिंदी उपकले संसारा परम परम आए तुम चे द्वारा तू कुन रे

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਚੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲਾ ਜਾਗਣਾ, ਅੰਮ੍ਰਿਤ ਵੇਲਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਰਾਜ ਯੋਗੀ ਸ਼੍ਰੋਮਣੀ ਭਗਤਾਂ ਵਿੱਚੋਂ ਭਗਤ ਨਾਮਦੇਵ ਜੀ ਦੀ ਵਿਵਹਾਰਕ ਰਸਨਾ ਤੋਂ ਤਨਾਸਰੀ ਰਾਗ ਦੇ ਵਿੱਚ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਏ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਭਗਤ ਜੀ ਨੇ ਇਸ ਇਲਾਹੀ ਫੁਰਮਾਨ ਦੇ ਵਿੱਚ ਦੁਨੀਆਂ ਦੇ ਵਿਚਾਰ ਕੁਛ ਵੀ ਹੋਣ, ਜੋ ਇਲਾਹੀ ਬਾਣੀ ਏ ਉਹ ਭਗਤ ਜਿਹੜੇ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਇੱਕ ਹੋ ਗਏ ਉਹਨਾਂ ਵੱਲੋਂ ਆਈ ਹੋਈ ਹੈ। ਇਸ ਕਰਕੇ ਅਕੀਦਾ ਸਾਡਾ ਇਸ ਬਾਣੀ ਤੇ ਹੈ। ਦੁਨੀਆਂ ਦੇ ਵਿੱਚ ਇਸ ਸ੍ਰਿਸ਼ਟੀ ਨੂੰ ਬਣਾਉਣ ਦੇ ਵਿੱਚ, ਬਣਨ ਦੇ ਵਿੱਚ ਕਈ ਵਿਚਾਰ ਹੋਣਗੇ, ਪਰ ਸਿੱਖ ਦਾ ਅਕੀਦਾ ਜੋ ਇਲਾਹੀ ਬਾਣੀ ਚ ਸਤਿਗੁਰੂ ਸਾਹਿਬ ਜੀ ਨੇ, ਜੋ ਭਗਤ ਜਿਨ੍ਹਾਂ ਨੂੰ ਅਕਾਲ ਪੁਰਖ ਦੀ ਬਾਣੀ ਆਈ ਉਸ ਤੇ ਹੈ। ਪਹਿਲ ਪੁਰਸਾ ਬਿਰਾ, ਪਹਿਲਾ ਪਹਿਲ ਉਹ ਵਾਹਿਗੁਰੂ ਪੁਰਸ਼ ਅਕਾਲ ਪੁਰਖ, ਉਹ ਸੀ, ਉਸ ਤੋਂ ਬਿਨਾਂ ਕੋਈ ਹੋਰ ਨਹੀਂ ਸੀ। ਫਿਰ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਆਪਣੀ ਇਲਾਹੀ ਬਾਣੀ, ਬਿਰਾ ਉਸ ਵਾਹਿਗੁਰੂ ਅਕਾਲ ਪੁਰਖ ਦੀ ਉਹ ਇਲਾਹੀ ਬਾਣੀ। ਦੋ ਧਰਮ ਇਸ ਗੱਲ ਨੂੰ ਬੜੀ ਅਕੀਦੇ ਨਾਲ ਕਬਾਲ ਕਰਦੇ ਹੈ। ਸਿੱਖੀ ਨੇ ਇਹ ਫਰਮਾਇਆ ਕਿ ਹਾਂ, ਉਸ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ ਇੱਕ ਬਚਨ ਦੇ ਉੱਤੋਂ ਇਸ ਸੰਸਾਰ ਦਾ ਪਸਾਰਾ ਕੀਤਾ ਹੈ, ਜਿਹਨੂੰ ਸਤਿਗੁਰ ਸਾਹਿਬ ਦੇ ਮੁਬਾਰਕ ਫਰਮਾਨ ਨੇ ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲੱਖ ਦਰਿਆਓ। ਇਸਲਾਮ ਦੀ ਦੁਨੀਆ ਕਹਿੰਦੀ ਏ ਕਿ ਖੁਦਾ ਨੇ ਕਿਹਾ ਕੁਨ, ਭਾਵ ਹੋ ਜਾ, ਤੇ ਇਹ ਸ੍ਰਿਸ਼ਟੀ ਹੋ ਗਈ। ਸਾਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤੇਰੇ ਪਵਨ ਸਾਜਿਆ ਘੱਟ ਕਰ ਜੋ ਸਮੇਂ। ਭਗਤ ਜੀ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਕਿ ਭਗਤ ਜੀ ਦੱਸ ਦਿਓ ਦੁਨੀਆਂ ਨੂੰ ਕੋਈ ਸ੍ਰਿਸ਼ਟੀ ਕਿਵੇਂ ਬਣੀ। ਪਹਿਲ ਪੁਰਸਾ ਬਿਰਾ, ਪਹਿਲਾਂ ਉਹ ਵਾਹਿਗੁਰੂ, ਬਿਰਾ ਉਸ ਦੀ ਬਾਣੀ। ਇਹ ਸੰਸਾਰ ਵਾਹਿਗੁਰੂ ਨੇ ਇੱਕ ਅੱਖ ਚਮਕਣ ਦੇ ਵਿੱਚ ਹੀ ਰਚ ਦਿੱਤਾ। ਅਥੋਣ ਪੁਰਸਾ ਦਮਰਾ, ਦਮਰਾ ਮਾਇਆ, ਆਪਾਂ ਦਮੜੇ ਕਹਿ ਦਿੰਦੇ ਹਾਂ ਕਿ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਇਹ ਸਾਰਾ ਪਸਾਰਾ ਜਿਹੜਾ ਨਾ ਪਸਾਰਿਆ। ਅਸਗਾ, ਅਸ ਉਸਗਾ,
ਅਸ ਦੀ ਵਿਚਾਰ ਆਪਾਂ ਨੂੰ ਬਹੁਤ ਸੌਖੀ, ਜੋ ਆਪਾਂ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਬਚਨ ਵਿੱਚ ਮੈਂ ਸਗਲ ਦੁਆਰ ਕੋ ਛਾਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਅਸ ਰੱਖ ਰੱਖਣ ਹਾਰਾ। ਇੱਕ ਵਚਨ ਹੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਆਖਿਆ, ਇਹ ਗੱਲ ਯਾਦ ਰੱਖਿਓ, ਜਿਹੜੇ ਵਚਨ ਅਕਾਲ ਪੁਰਖ ਵਾਸਤੇ ਨੇ, ਕਈਆਂ ਨੇ ਆਪਣੇ ਵਾਸਤੇ ਆਪਣੇ ਨਾਲ ਵਿਸ਼ੇਸ਼ਣ ਲਾ ਲਏ, ਪਰ ਇਹ ਨਹੀਂ ਕਿ ਉਹ ਹੋ ਗਏ, ਇਹ ਤੇ ਹਉਮੈ ਹੰਕਾਰ ਦੀ ਨਿਸ਼ਾਨੀ ਏ ਕਿ ਉੱਠ ਅੱਗੇ ਗਏ। ਮਹਾਕਾਲ ਕੀ ਜੋ ਸਰਨ ਪਰੇ ਸੋ ਲਏ ਬਚਾਏ। ਮਹਾਕਾਲ ਕੇਵਲ ਪਰਮੇਸ਼ਰ ਏ, ਹੋਰ ਕੋਈ ਮਹਾਕਾਲ ਨਹੀਂ ਹੈਗਾ, ਜਿਹੜਾ ਕਾਲ ਦਾ ਵੀ ਕਾਲ ਕਰਨ ਵਾਲਾ ਅਕਾਲ ਪੁਰਖ ਏ। ਅਸੀਂ ਗੱਲ ਵੱਖਰੀ ਕਿ ਇਸ ਦੁਨੀਆਂ ਤੇ ਆ ਕੇ ਕਿਸੇ ਨੇ ਆਪਣਾ ਨਾਂ ਮਹਾਕਾਲ ਰਖਾ ਲਿਆ, ਪਰ ਉਹ ਮਹਾਕਾਲ ਨਹੀਂ ਹੈ, ਅਕਾਲ ਪੁਰਖ ਇੱਕ ਹੀ ਹੈ। ਔਰ ਨਾ ਉਪਜਾ ਦੂਸਰ, ਜਗ ਪੱਖਿਓ ਸਭੇ ਬਣਾਏ। ਦੂਜੇ ਸਭ ਨੂੰ ਕਾਲ ਖਾ ਗਿਆ, ਜਿਸ ਨੂੰ ਕਾਲ ਖਾ ਗਿਆ ਉਹ ਮਹਾਕਾਲ ਨਹੀਂ ਹੁੰਦਾ। ਜੇ ਪੂਜਾ ਅਸਕੇਤ ਕੀ ਨਿਤ ਪਰਤ ਕਰੇ ਬਣਾਏ। ਅਸ ਰੱਖਣ ਵਾਲਾ ਅਸਕੇਤ ਵਾਹਿਗੁਰੂ, ਉਸ ਅਕਾਲ ਪੁਰਖ ਦੀ ਨਿਤ ਪੂਜਾ ਕਰੇ। ਹੁਣ ਪੂਜਾ ਆਦਰਿਕ ਸਾਡੇ ਘਰ ਪੂਜਾ, ਪੂਜਾ ਕੀਚੈ ਨਾਮ ਧਿਆਈਏ, ਹੋਰ ਨਹੀਂ ਪੂਜਾ ਹੈਗੀ। ਕੋਈ ਇਹ ਆਖੇ ਕਿ ਮੈਂ ਕਿਸੇ ਹੋਰ ਤਰੀਕੇ ਨਾਲ ਪੂਜਾ ਕਰਾਂ, ਪੂਜਾ ਕਰਨ ਦਾ ਸਭ ਤੋਂ ਸੌਖਾ ਤਰੀਕਾ ਜਿਹੜਾ ਹੈ ਉਹਦੇ ਨਾਮ ਨੂੰ ਜਪਣਾ, ਉਹਦੇ ਨਾਮ ਨੂੰ ਲੈਣਾ। ਜੇ ਪੂਜਾ ਸਕੇਤ ਕੀ ਨਿਤ ਪਰਤ ਕਰੇ ਬਣਾਏ, ਤਿੰਨ ਪਰ ਆਪਣੋ ਹੱਥ ਦੇ ਸ੍ਰੀ ਅਸ ਧੁਜ ਲੇਹ ਬਚਾਏ। ਅਸ ਰੱਖਣ ਵਾਲਾ ਧੁਜ ਨਿਸ਼ਾਨ, ਉਹਦਾ ਨਿਸ਼ਾਨ ਝੂਲਦਾ ਹੈ ਜਿਹੜਾ ਰੱਖਣ ਵਾਲਾ ਹੈ, ਉਹਦਾ ਸਿੰਘਾਸਨ, ਉਹਦੇ ਮੰਤਰੀ, ਉਹਦਾ ਨਿਸ਼ਾਨ ਅਟਲ ਹੈ। ਜਤ ਸਤ ਸਿੰਘਾਸਨ ਸਹਿ ਸੰਤੋਖ ਮੰਤਰੀ। ਧਰਮ ਧੁਜਾ ਦਾ ਨਿਸ਼ਾਨ ਕੀ ਹੈ? ਧਰਮ, ਉਹਦਾ ਧਰਮ ਦਾ ਨਿਸ਼ਾਨ ਸਦਾ ਝੁਲਦਾ ਰਹਿਣਾ। ਜਤ ਸਤ ਸਿੰਘਾਸਨ ਸਹਿ ਸੰਤੋਖ ਮੰਤਰੀ। ਧਰਮ ਧੁਜਾ ਅਬ ਚਲ ਰਾਜ ਹੈ, ਉਹਦਾ ਰਾਜ ਸਦੀਵੀ ਹੈ। ਅਸ ਰੱਖਣ ਹਾਰਾ, ਉਹ ਰੱਖਣ ਹਾਰੇ ਦਾ ਅਸਗਾ ਇਹ ਸੰਸਾਰ, ਉਸਗਾ ਅਸਗਾ ਇਹ ਸਾਰੀ ਪ੍ਰਕਿਰਤੀ ਉਸ ਵਾਹਿਗੁਰੂ ਅਕਾਲ ਪੁਰਖ ਦੇ, ਉਹਦੀ ਸਾਦੀ ਏ, ਇਹ ਉਹਦਾ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਮੈਂ ਆਪਣਾ ਮਨੀ ਬੈਠਾ ਕਿ ਮੇਰਾ ਹੈ। ਉੱਤੋਂ ਤਾਂ ਮੈਂ ਕਹਿ ਦਿੰਦਾ ਉਹਦਾ ਹੈ, ਪਰ ਮੇਰਾ ਅੰਦਰ ਨਹੀਂ ਤੱਕ ਬਣਦਾ ਹੈਗਾ। ਬਸ ਇਹੀ ਬਹੁਤ ਵੱਡਾ ਗੁਨਾਹ ਹੈ, ਇਹੀ ਹਉਮੈ ਆ ਕਿ ਇਹ ਮੇਰਾ ਹੈ। ਹੁਣ ਇਹ ਕਿਵੇਂ ਗਿਆਨ ਹੋਵੇ ਕਿ ਮੇਰਾ ਅੰਦਰਲਾ ਪੁਕਾਰ ਪੁਕਾਰ ਕੇ ਆਖੇ ਕਿ ਮੇਰਾ ਨਹੀਂ ਇਹ ਤੇਰਾ ਹੈ। ਇਹ ਜਦੋਂ ਗੁਰੂ ਸਮਰੱਥ ਗੁਰੂ ਸਿਰ ਹਸਤਰੇ, ਗੁਰੂ ਹਸਤਰੇ, ਤੇ ਗੁਰੂ ਹੱਥ ਕਿਵੇਂ ਧਰਦਾ ਹੈ ਕਿ ਜੇ ਤੂੰ ਉਹਦੀ ਨਿੱਤ ਪੂਜਾ ਕਰੇ। ਪੂਜਾ ਕੀ ਏ ਕਿ ਨਿਤ ਨਾਮ ਧਿਆਏ, ਤਾਂ ਹੀ ਸਾਨੂੰ ਰੋਜ਼ਾਨਾ ਨਿਤ ਨੇਮ ਦਿੱਤਾ ਕਿ ਨਿਤ ਨੇਮ। ਜੇ ਕੋਲੇ ਨਿਤ ਨੇਮ ਨਿਤ ਪੂਜਾ ਹੈ, ਜਿਸ ਕੇ ਮਸਤ ਗੁਰ ਹੱਥ ਧਰਿਓ ਉਹ ਜਾਣਤ ਹੈ ਸਭ ਕੇ ਘੱਟ ਕੀ। ਇਹੋ ਜਿਹੇ ਬਚਨਾਂ ਦਾ ਨਾ ਪਖੰਡੀਆਂ ਨੇ ਫਾਇਦਾ ਬੜਾ ਚੱਕ ਲਿਆ। ਜਿਹਦੇ ਮਸਤਕ ਦੇ ਉੱਤੇ ਗੁਰੂ ਹੱਥ ਧਰ ਦਵੇ, ਉਹਦੇ ਅੰਦਰ ਇੱਕ ਤਾਕਤ ਪੈਦਾ ਕਰ ਦਿੰਦਾ ਹੈ ਕਿ ਉਹ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ, ਪਰ ਉਹ ਕਹਿੰਦਾ ਨਹੀਂ।
अंतर ज्ञान प्रकाश भयो है, उदे अंदर ज्ञान उदे अंदर प्रकाश हो गया है। आशा मनसा सब छटकी, उदे अंदरों दो जांदियां ने। कबीर एक मरण ते दो मुए, विनया मन नूं शब्द नाल ते आशा मनसा दो चले। तो आसा मनसा जड़िया ने इन्हें चुका सारा कुछ वर्ता है। गुरु ने हाथ धरिया है तो कृपा हुई है, गुरु ने अंदर प्रकाश किया है तो आसा मनसा सब झटकी। आत्म चीन परातम चीने जदू अपने अंदर आत्मा पछानना किया है फिर परमात्मा की पछाण आई। तू आया सी इथे पछानन वास्ते लेकिन यह काम नहीं किया है, तू इथे उस वाहिगुरु की पछाण नहीं की। पछाण आनी सी तू गुरु को आंदा, गुरु तेरे सिर के उत्ते हाथ रखता, फिर तेन पछाण आनी सी। आत्म चीन परातम चीनियो फोर दी भरम की मटकी। इदे बाद तेनू दुख सुख सब त्याग देव है। दुख ते सुख वाली कहानी खत्म सी, जिन दुख ते सुख सानू उन चर को है साडी बिरती दुनिया वाली है। जो दुनिया की बिरती तो उपर होगी, मीर मनू दी उह जेल विच उन्हें यही कहा है ना, मीर मनु ने भी तुसी दुख पा रही जे तुसी मेरी ईन मान लो, तुसी बेगमां बन जो, तुसी महिला दे सुख बन गए। फतेह गजा के सिंगनिया मोड़ जवाब दिता, सानू लोड़ नहीं तेरिया सुखां दी, जेड़े तू सुख कहना है कोई नहीं, साडे कोले दुख ते सुख की कार नहीं। तेनू सच्ची ईमान का पता नहीं है, जे सच्चे ईमान का पता होवे ते फिर तू सानू गल कहिंदा ही ना। दुख सुख सब त्याग दियो, राम रसायन से अटकी। साडे घर ना रसोई है, हो सकता है कि सानू ज्ञान ना होवे कि इहदा ना रसोई क्यों। रसोई रसना ते रसायन इतना दा संबंध है। रसायन एक नुस्खा है जिहड़ा सोना बनाउंदा है। रसोई दे विच रसना दे विच नाम होवे ते रसोई च बनने वाला भोजन जिहड़ा ओ रसायन बनदा छकन वालियां दे आत्मा नूं, सकन वालियां दी देही नूं सोने दी बनाउंदा है। जदों उह उत्थे पहुंचदा है उदों कहिंदा असगा इह सारा संसार, अस उस रखणहारे मालक उसगा इह सारा संसार उहदा है ते इह संसार दे विच उह आप है। उहदे वास्ते फिर इह बाग है, उहदे वास्ते इह भयानक जंगल नहीं हैगा। हर का बागरा वो कहिंदा ते वाहिगुरु दा बाग है। तो कहिंदा बाग दे विच की करना है या सैर करने वास्ते, बाग दे फुल्लां नूं वेख के वाह वाह करने वास्ते। फरीदा पंख परहौणी दुनी सुहावा बाग, ये बड़ी सुहावनी दुनिया उहदे वास्ते भयानक नहीं हैगी। वो कहिंदा बड़ा सुहावना बाग है वाहिगुरु ने रचिया होया है, जिहड़ा उहदे नाल टुटिया उहदे वास्ते इक भयानक जंगल है। नहीं मैं देखिया इस बाग दे विच जी आ रहे ने जा रहे ने, नाचे पिंदी में सागरा दे, इस तरह ये संसार समुंदर दे विच जी आ रहे ने
ਤਿਜਾਰੇ ਨੇ ਜਿਨ੍ਹਾਂ ਦੇ ਉਹਦਾ ਜਾਣਿਆ ਗੁਰੂ ਕੋਲ ਆਏ ਉਹਨਾਂ ਨੂੰ ਇਹ ਬਾਗ ਲੱਗਾ। ਪਹਿਲ ਪੁਰੀਏ ਪਹਿਲਾਂ ਪੁੰਡਰਕ ਵਣਾ, ਪੁੰਡਰ ਕਮਲ ਦੇ ਫੁੱਲ ਨੂੰ ਕਹਿੰਦੇ ਆ, ਚਿੱਟੇ ਨੂੰ। ਕਮਲ ਦਾ ਫੁੱਲ ਚਿੱਕੜ ਚ ਪੈਦਾ ਹੁੰਦਾ ਹੈ, ਫਿਰ ਨਿਰਲੇਪ। ਪਹਿਲਾਂ ਅਸੀਂ ਕਿਹੋ ਜਿਹੇ ਸੀਗੇ? ਨਿਰਲੇਪ। ਅਸੀਂ ਮਾਂ ਦੀ ਕੁੱਖ ਵਿਚ ਸੀ, ਸਾਨੂੰ ਕੋਈ ਭਾਅ ਨਹੀਂ ਸੀ, ਸਿਰਫ ਉਸ ਵਾਹਿਗੁਰੂ ਨਾਲ ਜੁੜੇ ਹੋਏ ਸੀ। ਉਸ ਵਾਹਿਗੁਰੂ ਅਕਾਲ ਪੁਰਖ ਤੋਂ ਤਾਂ ਚੇ ਹੰਸਾ ਸਗਲੇ ਜਣਾ, ਉਸ ਵਾਹਿਗੁਰੂ ਅਕਾਲ ਪੁਰਖ, ਹੰਸ ਪਵਿੱਤਰ ਆਤਮਾ। ਕਈਆਂ ਨੇ ਹੰਸ ਦਾ ਅਰਥ ਬ੍ਰਹਮਾ ਜੀ ਕੀਤਾ ਹੈ, ਪਰ ਬ੍ਰਹਮਾ ਦੀ ਆਤਮਾ ਜਿਹੜੀ ਏ ਉਹ ਉਹਨਾਂ ਦੀ ਪੋਥੀਆਂ ਮੁਤਾਬਕ ਪਵਿੱਤਰ ਨਹੀਂ ਮੰਨੇਗੀ। ਜੇ ਅੱਜ ਦੇ ਮੁਤਾਬਕ ਕਿਸੇ ਉਹ ਵਾਰਤਾ ਵੱਜ ਜਾਵੇ ਤੇ ਉਹ ਬੰਦਾ ਜ਼ਿੰਦਗੀ ਜਿਉਣ ਦੇ ਹੱਕ ਹੀ ਨਹੀਂ ਰੱਖਦਾ ਹੈਗਾ, ਲੋਕ ਲਾਣਤਾਂ ਪਾਉਂਦੇ ਆ। ਹੰਸ ਨਿਰਮਲ, ਜਿਵੇਂ ਭਾਈ ਗੁਰਦਾਸ ਜੀ ਨੇ ਫਰਮਾਇਆ, ਭਵਜਲ ਅੰਦਰ ਮਾਨਸਰ, ਇਹ ਸੰਸਾਰ ਭਵਜਲ ਦੇ ਅੰਦਰ ਮਾਨਸਰੋਵਰੇ, ਸੱਤ ਸਮੁੰਦੀ ਗਹਿਰ ਗੰਭੀਰਾ, ਤੇ ਸੱਤਾਂ ਸਮੁੰਦਰਾਂ ਤੋਂ ਡੂੰਘਾ ਵੀ ਉਹ ਮਾਨਸਰੋਵਰ ਹੈ। ਹੋਰ ਕੋਈ ਨਾ ਅੱਪੜੇ, ਹੰਸ ਚਗੰਦੇ ਮੋਤੀ ਹੀਰਾ, ਉੱਥੇ ਕੇਵਲ ਪਵਿੱਤਰ ਆਤਮਾ ਪਹੁੰਚਦੀ ਹੈ। ਹੋਰ ਉੱਥੇ ਕੋਈ ਆਖੇ ਕਿੱਡੀ ਤਾਕਤਵਾਰ ਹੈ ਉੱਥੇ ਨਹੀਂ ਪਹੁੰਚਦਾ। ਉਹ ਵਾਹਿਗੁਰੂ ਅਕਾਲ ਪੁਰਖ ਤੋਂ ਪਹਿਲਾਂ ਇਹ ਜੀਵ ਨਿਰਮਲ ਸੀ। ਜਿੰਨੇ ਵੀ ਜੀਵ ਨੇ ਸਾਰਿਆਂ ਦੀ ਆਤਮਾ ਪਵਿੱਤਰ ਸੀ, ਪਾ ਲੱਗੀ ਏ ਇਸ ਦੁਨੀਆਂ ਦੇ ਉੱਤੇ ਆ ਕੇ। ਕਿਸ ਨਾਂ ਤੇ ਜਾਣੂ, ਅਸੀਂ ਕਈ ਵਾਰੀ ਕਈ ਨਾਂ ਤੋਂ ਭੁਲੇਖਾ ਖਾ ਜਾਂਦੇ ਹਾਂ ਵੀ ਕ੍ਰਿਸ਼ਨ ਨਾਮ ਜੋ ਆਪਣੇ ਸਮੇਂ ਦੇ ਅਵਤਾਰ ਨੇ ਉਹਨਾਂ ਨਾਲ ਜੋੜਦੇ ਨੇ। ਕ੍ਰਿਸ਼ਨ ਦਾ ਕਲਿਆਣਕਾਰੀ ਵਾਹਿਗੁਰੂ ਅਕਾਲ ਪੁਰਖ, ਉਹ ਇੱਕ ਏਕ ਕ੍ਰਿਸ਼ਨ ਤਾਂ ਸਰਬ ਦੇਵਾ, ਉਹ ਵਾਹਿਗੁਰੂ ਇੱਕ ਏ, ਉਹਦੇ ਤੋਂ ਹੀ ਜਾਣਿਆ ਹੈ। ਹਾਰ ਹਾਰ ਉਸ ਵਾਹਿਗੁਰੂ ਅਕਾਲ ਪੁਰਖ ਤੋਂ, ਨਾਚੰਤੀ ਨਾਚੇ ਨਾ, ਇਹ ਜਿੰਨੇ ਜੀ ਜਿੰਨੀ ਪ੍ਰਕਿਰਤੀ ਨੱਚ ਰਹੀ ਏ ਇਹ ਉਸ ਵਾਹਿਗੁਰੂ ਦੀ ਸਤਾ ਦੇ ਨਾਲ, ਉਹਦੀ ਜੋਤ ਦੇ ਨਾਲ ਨੱਚ ਰਹੀ ਏ, ਉਹਦੇ ਨਚਾਇਆ ਚਲਾ ਹੀ ਚੱਲ ਰਹੀ ਏ। ਨਾਚੰਤੀ ਗੋਪੀ ਜੰਨਾ, ਗੋਪੀ ਇੰਦਰੀਆਂ, ਜੰਨਾ ਮਨ ਟਿਕ ਸਕਦੀਆਂ ਨੇ। ਬਾਬਾ ਫਰੀਦ ਹੋਇਆ, ਅੱਜ ਮਲਾਵਾ ਸੇਕ ਫਰੀਦ, ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ। ਪਦਾਰਥ ਤੌਰ ਤੇ ਅਰਥ ਕੀਤੇ ਵਿਦਵਾਨਾਂ ਨੇ, ਗੋਪੀ ਦਾ ਇਸਤਰੀ ਜੰਨਾ ਮਰਦ, ਵੀ ਇਹ ਇਸਤਰੀ ਪੁਰਖ ਸਾਰੇ ਉਸ ਵਾਹਿਗੁਰੂ ਦੇ ਚਲਾਇਆ ਚੱਲ ਰਹੇ। ਨਈਆ ਤੇ ਬੈਰੇ ਕੰਨਾ, ਨਈਆ ਵਾਹਿਗੁਰੂ ਨਾਇਕ ਪਰਮੇਸ਼ਰ, ਉਹਦੇ ਤੋਂ ਵੱਖਰਾ ਕੋਈ ਨਹੀਂ ਹੈਗਾ, ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ ਹੈਗਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਉਹਦੇ ਹੁਕਮ ਤੋਂ ਬਾਹਰ ਚੱਲ ਹੀ ਨਹੀਂ ਸਕਦਾ। ਇੱਕ ਸਵਾਸ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ। ਇੱਕ ਸਵਾਸ ਪੂਰਾ ਹੋ ਗਿਆ, ਉਹਦੇ ਬਾਅਦ ਕਿਸੇ ਕੋਈ ਤਾਕਤ ਹੀ ਨਹੀਂ ਆਖਿਆ ਮੈਂ ਚੰਦਰ ਆ ਕੋਈ ਧੜਕਣ ਸਰੀਰ ਨੂੰ ਲਾ ਦੇਵੇ, ਆਕਸੀਜਨ ਲਾ ਕੁਛ ਲਾ ਕੇ, ਲੇਕਿਨ ਆਖੇ ਕਿ ਉਸ ਨੂੰ ਸਵਾਸ ਖਤਮ ਹੋ ਗਈ ਆ, ਉਹ ਹਵਾ ਪੈਰ ਹੀ ਬੁੜਕ ਰਿਹਾ ਆਵੇ, ਲੇਕਿਨ ਉਹਦੇ ਵਕਾ ਨਹੀਂ ਖਤਮ। ਤਰਕ ਨਾ ਚਾ,
ਉਹਤੇ ਕਿੰਤੂ ਪ੍ਰੰਤੂ ਨਾ ਕਰ, ਤਰਕ ਨਾ ਕਰ। ਤੇਰੇ ਮਨ ਦੇ ਭਰਮ ਨੇ ਆਪਣੇ ਮਨ ਦੇ ਭਰਮ ਖਤਮ ਕਰ। ਭਰਮੀਆਂ ਚਾ ਕੇ ਸਵਾ ਬਚਾਉਣੀ ਆਈਏ ਮਈਏ ਏਕ ਆਣ ਜੀਓ। ਜਿਹੜਾ ਧਰਮ ਨੂੰ ਪਿਆਰ ਕਰਨ ਵਾਲਾ, ਸਾਡੇ ਪੰਜ ਕਕਾਰ ਨੇ, ਉਹਨਾਂ ਚ ਜਿਹੜਾ ਕੇਸ ਏ ਇਹ ਰੋਮਾਂ ਨੂੰ ਵਾਲਾਂ ਨੂੰ ਕੇਸ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ। ਲੇਕਿਨ ਜਦੋਂ ਤੁਸੀਂ ਕੋਸ਼ ਫੜੋਗੇ ਪੜੋਗੇ ਤੇ ਫਾਰਸੀ ਵਿੱਚ ਕੇਸ ਨੂੰ ਮੂਏ ਕਹਿੰਦੇ ਆ, ਤਲੰਗ ਰਾਗ ਚ ਵੀ ਹੈ। ਲੇਕਿਨ ਜਦੋਂ ਫਾਰਸੀ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ, ਭਾਈ ਨੰਦ ਲਾਲ ਨੇ ਗੁਰੂ ਨਾਨਕ ਸਾਹਿਬ ਵਾਸਤੇ ਧਰਮ ਦਾ ਅਲਫਾਜ਼ ਵਰਤਿਆ ਤੇ ਉੱਥੇ ਉਹਨਾਂ ਨੇ ਕੇਸ ਵਰਤਿਆ। ਨਾਮ ਨਾਨਕ ਸਾਹ ਹੱਕ ਕੇਸ਼, ਕਹਿੰਦੇ ਉਹਦਾ ਨਾਮ ਜੋ ਸੱਚ ਦੇ ਧਰਮ ਵਾਲਾ ਹੈ, ਹੱਕ ਕੇਸ਼ ਸੱਚ ਮਜ਼ਹਬ ਵਾਲਾ, ਉਹਦਾ ਨਾਂ ਸ਼ਾਹ ਨਾਨਕ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਨੇਕ ਲੰਕ ਅਵਤਾਰ ਆਉਣਾ ਹੈ, ਲੇਕਿਨ ਭਾਈ ਨੰਦ ਲਾਲ ਜੀ ਦੀ ਭਵਿੱਖਬਾਣੀ ਹੈ ਵੀ ਨਹੀਂ, ਇਹਦੇ ਬਾਅਦ ਕੋਈ ਨਹੀਂ ਆਉਣਾ। ਇਹਦੇ ਬਾਅਦ ਉਹ ਵਾਹਿਗੁਰੂ ਗੁਰੂ ਕਹੇ ਦੇ ਸਿਰ ਤੇ ਹੱਥ ਰੱਖੇ, ਜਿਵੇਂ ਗੁਰੂ ਗੋਬਿੰਦ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਸਿਰ ਤੇ ਹੱਥ ਰੱਖਦਾ। ਉਹਦੇ ਬਾਅਦ ਵਾਹਿਗੁਰੂ ਨੇ ਪੰਥ ਚ ਬਾਬਾ ਦਰਬਾਰਾ ਸਿੰਘ ਕੌਮ ਦੀ ਅਗਵਾਈ ਕੀਤੀ, ਨਵਾਬਪੁਰ ਕਿਸੇ ਕੀਤੀ ਏ, ਸੁਲਤਾਨ ਉਲ ਲੋਕੀ ਕਹਿੰਦੇ ਸੀ ਘੁਮਿਆਰ ਕੀ ਕਰੇਗਾ, ਇਸ ਘਰ ਚ ਆ ਕੇ ਸੁਲਤਾਨ ਉਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋਇਆ। ਉਹ ਸਮੇਂ ਸਮੇਂ ਦੇ ਕਹੇ ਦੇ ਉੱਤੇ ਕਿਰਪਾ ਕਰ ਦੇਵੇ, ਨੀ ਆਇਦ ਨਹੀਂ ਆਏਗਾ, ਦਿਗਰ ਦਰਵੇਸ਼ ਉਹ ਵਾਹਿਗੁਰੂ ਜਿਹੜਾ ਧਰਮੀ ਨੂੰ ਪਿਆਰ ਕਰਨ ਵਾਲਾ ਹੈ, ਉਹਦੇ ਵਚਨਾਂ ਨਾਲ ਆਈਏ ਮਈਏ ਏਕ ਆਣ ਜੀਓ। ਵਿਤਕਰਾ ਨਾ ਕਰ ਕਿ ਇਹ ਬੀਬੀਆਂ ਮਾੜੀਆਂ, ਬੀਬੀਆਂ ਦੇ ਸਰੀਰ ਦੇ ਅੰਦਰ ਵੀ ਉਹੀ ਜੀਓ ਰੱਖਿਆ ਉਹਨੇ, ਮਰਦਾਂ ਦੇ ਸਰੀਰ ਦੇ ਵਿੱਚ ਵੀ ਉਹੋ ਜੀਓ ਰੱਖਿਆ। ਪਿੰਦੀ ਉਪਕਲੇ ਸੰਸਾਰਾ, ਚਾਹੇ ਕੋਈ ਬੀਬੀ ਚਾਹੇ ਕੋਈ ਮਰਦ, ਸਾਰੇ ਸੰਸਾਰ ਆ ਰਹੇ ਨੇ ਜਾ ਰਹੇ ਨੇ, ਉਸ ਵਾਹਿਗੁਰੂ ਅੱਗੇ ਬੇਨਤੀ ਕਰ। ਭਰਮ ਭਰਮ ਆਏ ਤੁਮ ਚੇ ਦੁਆਰਾ, ਹੇ ਵਾਹਿਗੁਰੂ ਭਟਕਦਾ ਭਟਕਦਾ ਭਰਮਾਂ ਚ ਪਿਆ, ਹੁਣ ਤੇਰੇ ਦਰ ਤੇ ਆ ਕੇ ਡਿੱਗ ਪਿਆ। ਜਦੋਂ ਡਿੱਗਿਆ ਅਗਲਾ ਬਚਨ ਆਵਾਜ਼ ਜਿਹੜੀ ਹੈ ਉਹ ਵਾਹਿਗੁਰੂ ਨੇ ਮਾਰੀ ਹੈ। ਭਗਤ ਜੀ ਡਿੱਗੇ ਉਸ ਮਾਲਕੇ ਦਰ ਦੇ ਉੱਤੇ ਤੇ ਆਵਾਜ਼ ਮਾਰੀ ਭਗਤ ਜੀ ਨੇ, ਤੂੰ ਕੌਣ ਰੇ, ਉਹ ਭਾਈ ਤੂੰ ਕੌਣ ਏ। ਤੇ ਅੱਗੋਂ ਭਾਈ ਜੀ ਭਗਤ ਜੀ ਕਹਿੰਦੇ ਆ, ਮੈਂ ਜੀ ਨਾਮਾ ਹੋ ਜੀ, ਮੈਂ ਨਾਮੇ ਮਾਤਰ ਨਾਮਾ ਜੀ। ਉਹ ਭਾਈ ਕਿਵੇਂ ਆਇਆ ਹੈ, ਆਲਾ ਤੇ ਨਿਵਾਰਨਾ ਜਮ ਕਾਰਨਾ। ਸੱਚੇ ਪਾਤਸ਼ਾਹ ਆਲਾ ਇਸ ਸੰਸਾਰ ਘਰ ਵਿੱਚ ਇੱਕ ਡਾਰੇ ਜਮਦੂਤਾਂ ਦਾ ਆ ਵੱਢ ਵੱਢ ਖਾਈ ਜਾਂਦਾ ਹੈ ਵੀ ਕੱਲ ਨੂੰ ਕੀ ਬਣੇਗਾ ਤੇਰੀ ਜਿੰਦ ਦਾ। ਕਬੀਰ ਚਮਕਾ ਠੇਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਜਮ ਮਾਰਗ ਪੰਥ ਨਾ ਸੁੱਜੀ ਉੱਜੜ ਅੰਦ ਗਵਾਰੋ ਆ, ਨਾ ਜਲ ਲੇਪ ਚਲਾਈਆਂ ਨਾ ਭੋਜਨ ਪਰਕਾਰੋ ਵਾ, ਭੋਜਨ ਪਾਉਣ ਠੰਡਾ ਪਾਣੀ ਨਾ ਕਾਪੜ ਸਿੰਗਾਰੋ, ਗਲ ਸੰਗਲ ਸਿਰ ਮਾਰੇ ਉਬੇ ਨਾ ਦਿਸੇ ਘਰ ਬਾਰੋ, ਇਬਕੇ ਰਾਹੇ ਜੰਮਣ ਨਾਹੀ ਪੁਛਤਾਣੇ ਸਿਰ ਭਾਰੋ, ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ। ਵਾਹਿਗੁਰੂ ਤੇਰੇ ਬਿਨਾਂ ਕੋਈ ਬੇਲੀ ਨਹੀਂ ਹੈ, ਤੇਰੀ ਦਰ ਤੇ ਆ ਕੇ ਡਿੱਗ ਪਿਆ। ਡਿੱਗਣ ਦੀ ਦੇਰੀ ਸੀ, ਉਹਨੇ ਬਖਸ਼ ਲਿਆ ਭਗਤ ਜੀ ਆਹ ਇਲਾਹੀ ਬਾਣੀ ਫਿਰ ਦੁਨੀਆਂ ਨੂੰ ਵੀ ਸੁਣਾਓ, ਤੁਹਾਡਾ ਤੇ ਪਾਰ ਉਤਾਰਾ ਹੈ, ਜਿਹੜਾ ਇਲਾਹੀ ਬਾਣੀ ਇਹ ਲੈ ਲੇਗਾ ਉਹਦਾ ਵੀ ਪਾਰ ਉਤਾਰਾ ਹੋ ਜਾਏਗਾ, ਉਹਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਾਰ ਪ੍ਰਭ ਆਪੇ ਮੇਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਸੰਖੇਪ ਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ
ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ। ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਗੁਰੂ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਸੁਖ ਕਨੇਰੇ ਕੋਈ ਨਾ ਜਾਣੇ, ਤੁਮਰਾ ਅੰਤ ਜਪ ਗਵੰਤ, ਸਗਲ ਸਮਗਰੀ ਤੁਮਰੈ ਸੂਤਰ, ਤੁਮ ਤੇ

ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਮੁਨੀ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਤਿਆ ਬੇਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਆਪ ਜੀ ਨੇ ਅੰਮ੍ਰਿਤ ਵੇਲੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਪਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉੱਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਦਰ ਘਰ ਦੇ ਸੇਵ ਗੁਰੂ ਘਰ ਦੇ ਵਜ਼ੀਰ ਗੁਰੂ ਘਰ ਦੇ ਮਹਾਰਾਜ ਜੀ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਬਾਜਵਾ ਸਮੂਹ ਪਰਿਵਾਰ ਵੱਲੋਂ ਮਹਾਰਾਜ ਜੀ ਬਾਜਵਾ ਸਾਹਿਬ ਦੀ ਦੇਹ ਰੁਕਤਾ ਵਾਸਤੇ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਿਰਪਾ ਕਰਨੀ ਮਹਾਰਾਜ ਜੀ ਆਪਣੇ ਸੇਵਕਾਂ ਨੂੰ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਮਹਾਰਾਜ ਜੀ ਆਪ ਜੀ ਦੇ ਦਰ ਘਰ ਦੇ ਸੇਵਕ
ਬੇਟਾ ਮਨਪ੍ਰੀਤ ਸਿੰਘ ਦੀ ਦੇਹ ਰੂਪਤਾ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ। ਕਿਰਪਾ ਕਰਨੀ ਬੱਚੇ ਨੂੰ ਦੇਹ ਰੂਪਤਾ ਦੇ ਨਾਲ ਬਖਸ਼ਿਸ਼ ਕਰਨੀ, ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਹ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋਸ਼ ਕੇ ਆਪ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਤ ਕਰੋ ਅਤੇ ਚੱਲ ਰਹੇ ਸਹਿਜ ਪਾਠ ਲੜੀਵਾਰ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਜੀ ਕੀ ਫਤਿਹ। ਸਤਿਕਾਰਯੋਗ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਉਹਨਾਂ ਦੀ ਰਸਨਾ ਤੋਂ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ। ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਦੀ ਬੇਨਤੀ ਹੈ। ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਬਹੁਤ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧ ਦੀ ਕਾਰਪੇਟ ਕੱਢ ਕੇ ਗੁਰੂ ਘਰ ਦੇ ਵਿੱਚ ਹਿੱਸਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਦੂਸਰੀ ਬੇਨਤੀ ਹੈ, ਹਰ ਸਾਲ ਸਤੰਬਰ ਮਹੀਨੇ ਦੇ ਵਿੱਚ 31 ਰਾਗ ਦਰਬਾਰ ਕੀਰਤਨ ਸਮਾਗਮ ਕਰਵਾਏ ਜਾਂਦੇ ਨੇ। ਇਸ ਸਾਲ ਵੀ ਪ੍ਰਬੰਧਕ ਵੀਰਾਂ ਵੱਲੋਂ ਸੋਹਣਾ ਉਪਰਾਲਾ ਕੀਤਾ ਗਿਆ। ਇਸ ਵੀਕ ਭਾਵ ਕੱਲ੍ਹ ਤੋਂ 11, 12, 13 ਸਪਤੰਬਰ ਨੂੰ 31 ਰਾਗ ਦਰਬਾਰ ਕੀਰਤਨ ਹੋਣ ਜਾ ਰਹੇ ਨੇ, ਜਿਸ ਵਿੱਚ ਸਿੱਖ ਪੰਥ ਦੇ ਮਹਾਨ ਵਿਦਵਾਨ ਗੁਰਮੁਖ ਪਿਆਰੇ ਰਾਗਾਂ ਵਿੱਚ ਕੀਰਤਨ ਕਰਨ ਵਾਲੇ ਰਾਗੀ ਸਿੰਘ ਪਹੁੰਚ ਰਹੇ ਨੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਉਹ 12 ਸਪਤੰਬਰ ਨੂੰ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਆ ਰਹੇ ਹੋ, ਉਹ ਵੀ ਆਪ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀ। ਉਹ 13 ਸਪਤੰਬਰ ਨੂੰ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਤਾਗੱਦੀ ਦਿਵਸ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 14 ਸਪਤੰਬਰ ਨੂੰ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀ। ਉਹ 17 ਸਪਤੰਬਰ ਨੂੰ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਆ ਰਿਹਾ ਹੈ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 18 ਸਪਤੰਬਰ ਨੂੰ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਿਆਹ ਪੁਰਬ, ਜੋ ਬਟਾਲਾ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਇਸ ਪਾਵਨ ਅਸਥਾਨ 'ਤੇ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਉਹ ਵੀ ਇਸ ਸਾਲ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀ। ਉਹ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੂਜੇ ਦਿਹਾੜੇ ਮਨਾਏ ਜਾਂਦੇ ਨੇ, ਉਹਨਾਂ ਦੇ ਬਾਰੇ ਆਪ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾਂਦੀ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਉਹ ਹੋਰ ਜਾਣਕਾਰੀ ਵਾਸਤੇ ਗੁਰੂ ਘਰ ਦੇ ਸਕੱਤਰ ਸਾਹਿਬ ਸਤਿਕਾਰਯੋਗ ਸਰਦਾਰ ਰਾਜਿੰਦਰ ਸਿੰਘ ਜੀ ਮੱਗਰ ਸਾਹਿਬ, ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਉਹਨਾਂ ਦਾ ਫੋਨ ਨੰਬਰ ਹੈ 4087124145 'ਤੇ ਉਹਨਾਂ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਜੀ। ਉਹ ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਆਰੰਭ ਕੀਤੇ ਨੇ, ਸਰਕਾਰ ਜੋ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ, ਘਰਾਂ ਵਿੱਚ ਬੈਠੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜ ਰਹੇ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1130 ਅੰਗ ਤੋਂ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਾਵਨ ਅੰਗ 1130 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

साची भगत करहै दिन राती तां तन दुख न होई। भगत भगत कहे सब कोई।

ਹਰ ਸਿਉਂਕ ਦੇ ਨਾ ਲਾਗੈ ਪਿਆਰ ਰਹਾਉ। ਪਸੂਆ ਕਰਮ ਕਰੈ ਨਹੀਂ ਬੂਝੈ, ਕੂੜ ਕਮਾਵੈ ਕੂੜੋ ਹੋਏ।

गुर पीर मिल खुद खसम पहचाना, पैरों महला पंजवा। दस मिर्गी

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤ ਨੂੰ ਗੁਰਦੇਵ ਜੀ ਪ੍ਰਦਾਨ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਨਾ ਮਨ ਕੇਤੇ ਕਿਤੇ ਸੰਤੂਨ ਕਿਤਨੀਆਂ ਪਾਣੀ ਕਿਤਨੀਆਂ ਪਾਣੀ ਕਿਤੇ ਪਾਸ ਰਹਿੰਦਾ ਕਿਤਨੀਆਂ ਸੁੱਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

ਭਗਤ ਕਵਣ।

ਸੋਹਣ ਪ੍ਰਵਾਨ ਨਦਰੀ ਕਰਮ ਪਵੈ ਨੀ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਕਾ

0: ਕਿਤੇ ਤੇ ਉਤਾਨਾ ਮੁਣ ਕੇ ਤੇ ਕਿਤੇ ਰਤਨ ਤੁੰਦ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਪ
0: ਕਿਤੀਆਂ ਸੁਣੀ ਨਾਨਕ ਅੰਤ ਨਾ ਅੰਤ
2: ਗਿਆਨ ਅੰਤ ਮੈਂ ਗਿਆਨ ਪਰਚਨ।

ভাদ্র মান সুরাত কর্মখণ্ডি পাণি

ਕਮਲ ਸੁਨੇਲਾ ਭਗਤ ਕਮਲ

अंत न सुखी कहना अंत न करना देना अंत न देखना सुना।

सोहन पंच परवान नदरी कर्म सवे कच्छ पाई उठ पाए नानक कर्म खंड का।

0: ਮਨ ਕੇਤੇ ਕੇਤੇ ਰਤਨ ਸੁਣਾਉਂਦ
1: ਕੇਤੀਆਂ ਬਾਣੀ ਕੇਤੀਆਂ ਬਾਣੀ ਕੇਤੇ ਪਾਪ ਸੁਰਿੰਦਰ
0: ਕੇਤੀਆਂ ਸੁਣਦੀ ਨਾਨਕ ਅੰਤ

ब्रह्मा

अंत न सुनी कहना, अंत न करने देना, अंत न देखना।

0: ਤੇ ਤੇ ਉਤਾਨ ਹੁਣ ਕਿਤੇ ਕਿਤੇ ਰਤਨ ਤੁੰਦ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਸੁਰਿੰਦਰ
0: ਕਿਤੀਆਂ ਸੁਖੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ

ਸਤਿ ਸ਼੍ਰੀ ਅਕਾਲ ਬ੍ਰਹਮਾ ਸਤਿ ਸ਼੍ਰੀ ਅਕਾਲ ਬ੍ਰਹਮਾ।

ਇੱਥੇ ਸਭ ਸੁਣ ਦੇਖਾ ਇੱਥੇ ਲੈ ਲੈ ਮੁਕਰ ਇੱਥੇ ਮੂਰਖ ਨਹੀਂ ਦਾ ਇੱਥੇ ਅੰਦੂਖ ਤੋਂ ਸ਼ਰਮਾ ਇੱਥੇ ਦਾਸ ਤੇਰੀ ਦਾ ਮੰਦ ਖਲਾਸੀ ਭਾਣੇ ਹੋਰ ਆਖਣ ਸਕੈ ਇੱਕ ਫੈਸੇ ਆਖਣ ਉਹ ਜਾਣੇ ਦਿੱਤਿਆਂ ਮੌਕਾ ਆਪੇ ਜਾਣੇ ਆਖਦੇ ਆਖਦੇ ਵੀ ਕਹਿੰਦੇ ਹਾਂ ਜਿਸ ਤੋਂ

ਕਹਿੰਦੇ ਕਿੱਧਰ ਸੰਗੂੰਦ ਕਿੱਤੀਆਂ ਪਾਣੀ ਕਿੱਤੀਆਂ ਪਾਣੀ ਕਿੱਤੇ ਪਾਸ ਰਿੰਦਰ ਕਿੱਤੀਆਂ ਸੁੱਤੀ ਨਾਨਕ ਅੰਤ ਨਾ ਅੰਤ।

ब्रह्मा सत्सुआ

0: ਮੁੜ ਕੇਤੇ ਕਿਤੇ ਰੱਖਣ ਤੂੰ ਕਿਤੀਆਂ
1: ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦਾ
0: ਕਿਤੀਆਂ ਸੁਣਦੀ ਨਾਨਕ ਅੰਤ ਨਾ

ਮਹੱਲਾ 3 ਭਗਤ ਖਜ਼ਾਨਾ ਭਗਤਨ ਕੋ ਦੀਆ ਨੌ ਹਰ ਤਨ ਸਚ ਸੋਏ ਅਖੁੱਠ ਨਾਮ ਤਨ ਕਦੇ ਨਖੁੱਟੇ ਨਾਹੀ ਜਿਨ੍ਹੇ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਧਿਆ ਪਾਇਆ ਸਚ ਸੋਏ ਮਨ ਮੇਰੇ ਗੁਰ ਸਭ ਦੀ ਹਰ ਪਾਇਆ ਜਾਏ ਬਿਨ ਸਭ ਦੇ ਜਗ ਭੁੱਲਦਾ ਫਿਰਦਾ ਦਰਗੇ ਮੇਰੇ ਸਜਾਏ ਰਹੋ ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਹ ਮੋਹ ਅਹੰਕਾਰਾ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਜੇ ਕੋਈ ਨਾ ਸੁਣੇ ਪੁਕਾਰਾ ਅੰਧਾ ਜਗਤ ਅੰਧ ਵਰਤਾਰਾ ਵਾਹਿਗੁਰੂ ਗੋਵਾਰਾ ਹਉਮੈ ਮੇਰਾ ਕਰ ਬਿਗੁੱਤੇ ਕਹਿ ਚਲੇ ਨਾ ਚਲਦਿਆਂ ਨਾਲ ਗੁਰਮੁਖ ਹੋਵੇ ਸੋ ਨਾਮ ਧਿਆਵੇ ਸਦਾ ਹਰ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੇ ਨਜ਼ਰੀ ਨਦਰ ਨਿਹਾਲ ਸਤਿਗੁਰ ਗਿਆਨ ਸਦਾ ਕਟ ਚਾਨਣ ਅਮਰ ਸਿਰ ਬਾਦਸ਼ਾਹ ਅਨ ਦਿਨ ਭਗਤ ਕਰੈ ਦਿਨ ਰਾਤੀ ਰਾਮ ਨਾਮ ਸਚ ਲਾਹਾ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੇ ਪੈ ਪਾਹਾ ਸੋਰਠ ਮਹੱਲਾ 3 ਦਾਸਨ ਦਾਸ ਹੋਵੇ ਤਾਂ ਹਰ ਪੈ ਵਿੱਚੋਂ ਆਪ ਗਵਾਈ ਭਗਤਾਂ ਕਾ ਕਾਰਜ ਹਰ ਆਨੰਦ ਹੈ ਅਨ ਦਿਨ ਹਰ ਗੁਣ ਗਾਈ ਸ਼ਬਦ ਰਤੇ ਸਦਾ ਇਕ ਰੰਗੀ ਹਰ ਸਿਉ ਰਹੇ ਸਮਾਈ ਹਰ ਜੀਉ ਸਾਚੀ ਨਦਰ ਤੁਮਾਰੀ ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੇ ਰਾਖੋ ਪੈਜ ਹਮਾਰੀ ਰਹੋ ਸ਼ਬਦ ਸਲਾਹੀ ਸਦਾ ਹੋ ਜੀ ਮਾਂ ਗੁਰਪਤੀ ਪਉ ਪਾਗਾ ਮੇਰਾ ਪ੍ਰਭ ਸਾਚਾ ਅਤ ਸਵਾਲਿਓ ਗੁਰ ਸੇਵਿਆ ਚਿਤ ਲਾਗਾ ਸਾਚਾ ਸ਼ਬਦ ਸੱਚੀ ਸਚ ਬਾਣੀ ਲੋਜਨ ਅੰਦਿਨ ਜਾਗਾ ਮਹਾਂਗੀਰ ਸਦਾ ਸੁਖਦਾਤਾ ਤਿਸਕਾ ਅੰਤ ਨ ਪਾਇਆ ਪੂਰੇ ਗੁਰ ਕੀ ਸੇਵਾ ਕੀ ਨੀ ਅਚਿੰਤ ਹਰ ਮਨ ਵਸਾਇਆ ਮੰਤਰ ਨਿਰਮਲ ਸਦਾ ਸੁਖ ਅੰਤਰ ਵਿੱਚੋ ਭਰਮ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਬਿਖੜਾ ਕੋ ਪਾਏ ਗੁਰ ਵਿਚਾਰਾ ਹਰ ਕੇ ਰੰਗ ਰਾਤਾ ਸ਼ਬਦੇ ਮਾਤਾ ਹਉਮੈ ਤਰੇ ਵਿਕਾਰਾ ਨਾਨਕ ਨਾਮ ਰਤਾ ਇਕ ਰੰਗੀ ਸ਼ਬਦ ਸਵਾਰ ਨਹਾਰਾ ਸੋਰਠ ਮਹੱਲਾ 3 ਹਰ ਜੀਉ ਤੁਦ ਨੂੰ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਲਖਿਨ ਬਸਿਰੈ ਤੂੰ ਸਾਮੀ ਜਾਣੋ ਬਰਸ 85 ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੇ ਸ਼ਬਦ ਪ੍ਰਗਾਸਾ ਹਰ ਜੀਉ ਤੁਮ ਆਪੇ ਦਿਓ ਬੁਝਾਈ ਹਰ ਜੀਉ ਤੁਦ ਬਿਟੋ ਬਾਰਿਆ ਸਦਈ ਤੇਰੇ ਨਾਮ ਬਿਟੋ ਬਲ ਜਾਈ ਰਹੋ ਹਮ ਸ਼ਬਦ ਬੂਏ ਸ਼ਬਦ ਮਾਰ ਜੀ ਵਾਲੇ ਭਾਈ ਸਬਦੇ ਹੀ ਮੁਕਤ ਪਾਈ ਸਬਦੇ ਮੰਤਰ ਨਿਰਮਲ ਹੋਆ ਹਰ ਬਸਿਆ ਮਨ ਆਈ ਸ਼ਬਦ ਗੁਰਦਾਤਾ ਜਿਤ ਮਨ ਰਾਤਾ ਹਰ ਸਿਉ ਰਿਹਾ ਸਮਾਈ ਸ਼ਬਦ ਨ ਜਾਣੇ ਸੇ ਅੰਨੇ ਬੋਲੇ ਸੇ ਕਿਤੇ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਤਾ ਜਨਮ ਗਵਾਇਆ ਚੰਮੇ ਵਾਰੋ ਵਾਰਾ ਬਿਸ਼ਟਾ ਕੇ ਕੀੜਾ ਬਿਸ਼ਟਾ ਮੈਂ ਸਮਾਣੇ ਮਨਮੁਖ ਮੁਗਦ ਗਵਾਰਾ ਆਪੇ ਕਰ ਵੇਖੇ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ ਜੋ ਤੁਰ ਲਿਖਿਆ ਸਾ ਕੋਈ ਨਾ ਮੇਟੇ ਭਾਈ ਕਰਤਾ ਕਰੇ ਸੋਹੋਈ ਨਾਨਕ ਨਾਮ ਵਸਿਆ ਮਨੇ ਅੰਤਰ ਭਾਈ ਅਵਰ ਨਾ ਦੂਜਾ ਕੋਈ ਸੋਰਠ ਮਹੱਲਾ 3 ਗੁਰਮੁਖ ਭਗਤ ਕਰੇ ਪ੍ਰਭਾਵੇ ਅੰਦਿਨ ਨਾਮ ਬਖਾਣੇ ਭਗਤਾਂ ਕੀ ਸਾਰ ਕਰੇ ਆਪ ਰੱਖੇ ਸੋ ਤੇਰੇ ਮਨ ਭਾਣੇ ਤੂੰ ਗੁਣਦਾਤਾ ਸ਼ਬਦ ਪਛਾਤਾ ਗੁਣ ਕੈ ਗੁਣੀ ਸਮਾਣੇ ਮਨ ਮੇਰੇ ਹਰ ਜੀਉ ਸਦਾ ਸੰਭਾਲ ਅੰਤਕਾਲ ਤੇਰਾ ਬੇਲੀ ਹੋਵੇ ਸਦਾ ਨਿਵੇ ਤੇਰੇ ਨਾਲ ਰਹਾਓ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ ਨਾ ਬੂਜੇ ਵਿਚਾਰੇ ਨਿੰਦਾ ਦੁਸ਼ਟੀ ਤੇ ਕਰਫਲ ਪਾਇਆ ਹਰ ਨਾਖਿਸ਼ ਨਖਾ ਵਧਾਰੇ ਪ੍ਰਹਲਾਦ ਜਨ ਸਦ ਹਰ ਗੁਣ ਗਾਵੇ ਹਰ ਜੀਉ ਲਏ ਅਬਾਰੇ ਆਪਸ ਹੋਵੋ ਭਲਾ ਕਰ ਜਾਣੋ ਮਨਮੁਖ ਮਤ ਨਕਾਈ ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨ ਜਨਮ ਗਵਾਈ ਰਾਮ ਨਾਮ ਕਰ ਚੇਤੇ ਨਾਹੀ ਅੰਤ ਗਏ ਪੁਛਤਾਈ ਸਫਲ ਜਨ ਭਗਤਾਂ ਕਾ ਕੀਤਾ ਗੁਰ ਸੇਵਾ ਆਪ ਲਾਏ ਸਭ ਤੇ ਰਾਤੇ ਸਹਿਜੇ ਮਾਤੇ ਅੰਦਿਨ ਹਰ ਗੁਣ ਗਾਏ ਨਾਨਕ ਦਾਸ ਕਹੇ ਬੈਨੰਤੀ ਹੁਰ ਲਾਗਾ ਤਿਨਕੇ ਪਾਏ ਸੋਰਠ ਮਹੱਲਾ 3 ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੇ ਚੱਲੇ ਭਾਈ ਵਿਛੜ ਝੂਟਾਂ ਖਾਵੇ ਬਿਨ ਸਤਿਗੁਰ ਸੋ ਕਦੇ ਨਾ ਪਾਏ ਭਾਈ ਫਿਰ ਪਛਤਾਵੇ ਹਰ ਕੇ ਦਾਸ ਸੁਹੇਲੇ ਪਾਏ ਜਨਮ ਜਨ ਕੇ ਕਿਲ ਬਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹੋ ਇਹ ਕੁਟੁੰਬ ਸਭ ਜੀ ਕੇ ਬੰਧਨ ਭਾਈ ਭਰਮ ਭੁਲਾ ਸੰਸਾਰਾ ਬਿਨ ਗੁਰ ਬੰਧਨ ਟੁੱਟੇ ਨਾਹੀ ਗੁਰਮੁਖ ਮੁਖ ਦੁਆਰਾ ਕਰਮ ਕਰੈ ਗੁਰ ਸ਼ਬਦ ਨਾ ਪਛਾਣੇ ਮਰ ਜਨਮੇ ਵਾਰੋ ਵਾਰਾ ਹੋਂ ਮੇਰਾ ਜਗ ਪਲਚ ਰਿਹਾ ਭਾਈ ਕੋਈ ਨਾ ਕਿਸੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸੇਰਾ ਅਭੇ ਬੂਜੇ ਤੂੰ ਆਪ ਪਛਾਣੇ ਹ ਪ੍ਰਭ ਹੈ ਜਿਸ ਕੇਰਾ ਸਤਿਗੁਰੂ ਸਦਾ ਦਿਆਲ ਹ ਭਾਈ ਬਿਨ ਭਾਗਾ ਕਿਹਾ ਪਾਈਏ ਏਕ ਨਜ਼ਰ ਕਰ ਵੇਖੇ ਸਭ ਉਪਰ ਜਿਹਾ ਭਾਉ ਤੇਹਾ ਫਲ ਪਾਈਐ ਨਾਨਕ ਨਾਮ ਬਸੇ ਮਨ ਅੰਤਰ ਵਿੱਚੋਂ ਆਪ ਗਵਾਈਏ ਸੋਰਠ ਮਹੱਲਾ 3 ਚੌਥ ਕੇ
ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੇ ਬਾਣੀ ਸਤਿਗੁਰ ਸੇਵੇ ਸਦਾ ਸੁਖ ਪਾਏ ਹਉ ਮੈਂ ਸ਼ਬਦ ਸੁਬਾਣੀ ਬਿਨਗੁਰ ਸਾਚੇ ਭਗਤ ਨਾ ਹੋਵੇ ਹੋਰ ਭੂਲੀ ਫਿਰੇ ਏ ਆਣੀ ਮਨਮੁਖ ਫਿਰੇ ਸਦਾ ਦੁੱਖ ਪਾਵੇ ਡੂਬ ਹੋਏ ਬਿਨ ਪਾਣੀ ਭਾਈ ਰੇ ਸਦਾ ਰਹੋ ਸਰਨਾਈ ਆਪਣੀ ਨਜ਼ਰ ਘਰੇ ਪਤ ਰਾਖੇ ਹਰ ਨਾਮੋ ਦੇ ਵਡਿਆਈ ਰਹਾਓ ਪੂਰੇ ਗੁਰ ਤੇ ਆਪ ਪਛਾਤਾ ਸਭ ਸਚੇ ਵਿਚਾਰਾ ਹਰਦੇ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਅਹੰਕਾਰਾ ਸਦਾ ਹਜੂਰ ਰਵਿਆ ਸਭ ਠਾਈ ਹਿਰਦੇ ਨਾਮ ਅਪਾਰਾ ਜੁਗ ਜੁਗ ਬਾਣੀ ਸ਼ਬਦ ਪਛਾਣੇ ਨੌ ਮੀਠਾ ਮਨੇ ਪਿਆਰਾ ਸਤਿਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਕ ਸਦਾ ਮਨ ਤ੍ਰਿਪਿਆ ਗੁਣ ਗਾਵੇ ਗੁਣੀ ਅਘਾਇਆ ਕਮਲ ਪ੍ਰਕਾਸ਼ ਸਦਾ ਰੰਗਰਾਤਾ ਆਨੰਦ ਸ਼ਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ ਰਾਮ ਨਾਮ ਕੀ ਗਤ ਕੋਈ ਨਾ ਪੂਜੇ ਗੁਰਮਤਿ ਹਿਰਦੇ ਸਮਾਈ ਗੁਰਮੁਖ ਹੋਵੇ ਸੋ ਮਗ ਪਛਾਣੇ ਹਰ ਰਸ ਰਸਨ ਰਸਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੇ ਨਾਮ ਉਪਸਾਈ ਨਾਨਕ ਨਾਮ ਸੁਮਾਦੇ ਸੇਜਨ ਸੋਹਣ ਦਰ ਸੱਚੇ ਪਤ ਪਾਈ ਸੋਠ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਮਿਲੀਏ ਉਲਟੀ ਪਈ ਭਾਈ ਜੀਵਤ ਮਰੇ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਪਾਏ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇ ਧੀ ਦੇ ਬੁਲਾਏ ਮਨ ਹਰ ਜਪ ਮੀਠਾ ਲਾਗੇ ਪਾਏ ਗੁਰਮੁਖ ਪਾਏ ਹਰ ਥਾਏ ਰਹੋ ਬਿਨ ਗੁਰ ਪ੍ਰੀਤ ਨਾ ਉਪਜੇ ਭਾਈ ਮਨਮੁਖ ਦੂਜੇ ਭਾਏ ਤੋਹ ਕੁੱਟੇ ਮਨਮੁਖ ਕਰਮ ਕਰੇ ਪਾਈ ਪੱਲੇ ਕਿਛੂ ਨਾ ਪਾਏ ਗੁਰਮਿਲੀਏ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੇ ਭਾਈ ਗੁਰ ਕੇ ਹੇਤ ਅਪਾਰ ਆਇਆ ਸੋ ਪਰਵਾਨ ਹੈ ਭਾਈ ਦੇ ਗੁਰਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਏ ਭਾਈ ਗੁਰਸਬ ਦੀ ਮੇਲ ਆਏ ਸੋਰਠ ਮਹੱਲਾ ਤੀਜਾ ਕਰ ਪਹਿਲਾ ਕਹੀ ਗੁਣੀ ਤ੍ਰਿਪਵਣ ਵਿਆਪਿਆ ਭਾਈ ਗੁਰਮੁਖ ਬੂਝ ਬਜਾਏ ਰਾਮ ਨਾਮ ਲਗ ਛੂਟੀਏ ਭਾਈ ਪੁੱਛਿਓ ਗਿਆਨੀਆਂ ਜਾਏ ਮਨ ਰੇ ਤਰੈ ਗੁਣ ਛੋੜ ਚੌਥੇ ਚਿਤ ਲਾਏ ਹਰਜਿਓ ਤੇਰੇ ਮਨ ਵਸੇ ਭਾਈ ਸਦਾ ਹਰ ਕੇ ਗੁਣ ਗਾਏ ਰਹੋ ਨਾਮੇ ਤੇ ਸਭ ਉਪਜੋ ਭਾਈ ਨਾ ਵਿਸੇ ਮਰ ਜਾਏ ਅਗਿਆਨੀ ਜਗਤ ਅੰਧਾ ਹੈ ਭਾਈ ਸੂਤੇ ਗਏ ਮੋਹਾਏ ਗੁਰਮੁਖ ਸਾਹਿਬ ਬੇਸ ਉਪਰੇ ਭਾਈ ਪਬਜਲ ਪਾਰ ਉਤਾਰ ਜਗਮੇ ਲਾਹ ਹਰ ਨਾਮ ਹੈ ਭਾਈ ਹਿਰਦੇ ਰੱਖਿਆ ਉਰਧਾਰ ਗੁਰਸਰਨ ਆਈ ਉਭਰੇ ਭਾਈ ਰਾਮ ਨਾਮ ਲਿਵਲਾਏ ਨਾਨਕ ਨੌ ਬੇੜਾ ਨ ਤੋਲੜਾ ਭਾਈ ਜਿਤਲਕ ਪਾਰ ਜਨ ਪਾਏ ਸੋਰਠ ਮਹੱਲਾ ਤੀਜਾ ਕਰ ਪਹਿਲਾ ਸਤਿਗੁਰ ਸੁਖ ਸਾਗਰ ਜਗ ਅੰਤਰ ਹੋਰ ਥਾਂ ਸੁਖ ਨਾਹੀ ਹਉਮੇ ਜਗ ਦੁਖ ਰੋਗ ਵਿਆਪਿਆ ਮਰ ਜਨ ਮੇ ਰੋਵੇ ਤਾਹੀ ਪ੍ਰਾਣੀ ਸਤਿਗੁਰ ਸੇਵ ਸੁਖ ਪਾਏ ਸਤਿਗੁਰ ਸੇਵੇ ਤਾਂ ਸੁਖ ਪਾਵੇ ਨਹਿ ਤਾਂ ਜਾਹੇਗਾ ਜਨਮ ਗਵਾਏ ਰਹੋ ਤ੍ਰੈ ਗੁਣ ਧਾਤ ਵੋ ਕਰਮ ਕਵਾਵੇ ਹਰ ਰਸ ਸਾਧਨਾ ਆਇਆ ਸਮਝਿਆ ਤਰਪਨ ਕਰੇ ਗਾਇਤਰੀ ਬਿਨ ਬੁੱਝੇ ਦੁੱਖ ਪਾਇਆ ਸਤਿਗੁਰ ਸੇਵੇ ਸੋ ਵਡਭਾਗੀ ਜਿਸਨੂੰ ਆਪ ਮਿਲਾਏ ਹਰ ਰਸ ਪੀਮਨ ਸਦਾ ਤ੍ਰਿਪਤਾ ਸੇ ਵਿੱਚੋਂ ਆਪ ਗਵਾਏ ਇਹ ਜਗ ਅੰਧਾ ਸਭ ਅੰਧ ਕਮਾਵੇ ਬਿਨ ਗੁਰਮਗ ਨ ਪਾਏ ਨਾਨਕ ਸਤਿਗੁਰ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਵਜਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੇ ਹਰ ਨਾਮ ਦੇਵੋ ਆਧਾਰੇ ਰਹੋ ਮਨਸਾ ਮਾਰ ਦੂ ਦਸ ਹਿਰਸ ਬਾਣੀ ਪਾਇਆ ਨਾਮ ਅਦਾਰਾ ਹਰ ਰਸ ਚਾਕਮਾ ਨਿਰਮਲ ਹੋਇਆ ਕਿਲਬਿਹ ਕਾਟਨ ਹਾਰਾ ਸ਼ਬਦ ਮਰੇ ਫਿਰ ਜੀਵੋ ਸਾਰੀ ਤਾਂ ਫਿਰ ਮਰਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਬੀਠਾ ਸਭ ਦੇ ਪਾਵੇ ਕੋਈ ਦਾਤੇ ਦਾਤ ਰੱਖੀ ਹਤੇ ਆਪਣੇ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾ ਪੈ ਸੋਈ ਸੋਰਠ ਮਹੱਲਾ ਤੀਜਾ ਸਤਿਗੁਰ ਸੇਵੇ ਤਾਂ ਸਹਿ ਤਨੁ ਉਪਜੇ ਕਤਮਿਤ ਤਦ ਹੀ ਪਾਏ ਹਰ ਕਾ ਨਾਮ ਸਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਿਗੁਰ ਸਭ ਜਗ ਬੋਰਾ ਨਾ ਮਨ ਕੇ ਅੰਧਾ ਸ਼ਬਦ ਨਾ ਜਾਣੇ ਝੂਠੇ ਭਰਮ ਭੁਲਾ ਨਾ ਰਹੋ ਤ੍ਰੈਗੁਣ ਮਾਇਆ ਭਰਮ ਪੁਲਾਇਆ ਹੋਮੇ ਬੰਧਨ ਕਮਾਏ ਜਨਮ ਮਰਮ ਬਣ ਸੂਪ ਉਭਿਓ ਗਰਭ ਜੋਨ ਦੁਖ ਪਾਏ ਤ੍ਰੈਗੁਣ ਵਰਤੇ ਸਗਲ ਸੰਸਾਰਾ ਹੋਮੇ ਵਿੱਚ ਪਤ ਖੋਈ ਗੁਰਮੇ ਖੋਵੇ ਚੌਥਾ ਪਦ ਚੀਨੇ ਰਾਮ ਨਾਮ ਸੁਖ ਹੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਤੋ ਕਰੇ ਸੋਈ ਨਾਨਕ ਨਾਮ ਰਾਮ ਨਿਸਤਾਰਾ ਸ਼ਬਦੇ ਹੋਮੇ ਕੋਈ ਸੋਰਠ ਮਹੱਲਾ ਚੌਥਾ ਕਰ ਪਹਿਲਾ ਇੱਕ ਓਹਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਪਾਹੋ ਬਣਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸਾਹੋ ਆਪੇ ਵਣਜ ਵਪਾਰੀ ਆ ਪਿਆਰਾ ਆਪੇ ਸੱਚ ਵੇ ਸਾਹੋ ਜਪ ਮਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਏ ਪਿਆਰਾ ਅੰਮ੍ਰਿਤ ਅਗਮ ਅਥਾਰਾ
ਆਪੇ ਸਾਨੂੰ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਓ ਆਪ ਉਜੜ ਪਾਇੰਦਾ ਪਿਆਰਾ ਆਪ ਵਿਖਾਲੇ ਰਾਹੋ ਆਪੇ ਹੀ ਸਭ ਆਪੇ ਪਿਆਰਾ ਆਪੇ ਬੇਪਰਵਾਹੋ ਆਪੇ ਆਪ ਪਾਇੰਦਾ ਪਿਆਰਾ ਸਿਰ ਆਪੇ ਧੰਦੜੇ ਲਾਹੋ ਆਪ ਕਰਾਏ ਸਾਖੀ ਪਿਆਰਾ ਆਪ ਮਾਰੇ ਮਰ ਜਾਹੋ ਆਪੇ ਪਤਨ ਪਾਤਣੀ ਪਿਆਰਾ ਆਪੇ ਪਾਰ ਲਗਾਹੋ ਆਪੇ ਸਾਗਰ ਬੋਹਿਤਾ ਪਿਆਰਾ ਗੁਰਖੇ ਬਟੇ ਆਪ ਚੜਾਹੋ ਆਪੇ ਹੀ ਜੜ ਲੰਘਦਾ ਪਿਆਰਾ ਕਰ ਜੋਜ ਵੇਖੇ ਪਾਤਸ਼ਾਹੋ ਆਪੇ ਆਪ ਦਿਆ ਰਿਹਾ ਪਿਆਰਾ ਜੈ ਨਾਨਕ ਬਖਸ਼ ਮਿਲਾਹੋ ਸੋਰਠ ਮਹੱਲਾ ਚੌਥਾ ਆਪੇ ਅੰਡਾ ਜੇ ਰਸੇ ਤਜ ਉਤਪਜ ਨੇ ਆਪੇ ਖੰਡੇ ਆਪੇ ਸਭ ਲੋਏ ਆਪੇ ਸੂਤ ਆਪੇ ਉਹ ਮਣੀਆਂ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਤ ਧਾਰ ਹੈ ਪਿਆਰਾ ਸੁਤ ਖਿੰਚੇ ਟਟੇਰੀ ਹੋਏ ਮੇਰੇ ਮਨ ਮੈਂ ਹਰ ਵਿਨ ਅਵਰ ਨਾ ਕੋਏ ਸਤਿਗੁਰ ਚ ਨਾਮ ਨਿਧਾਨ ਹੈ ਪਿਆਰਾ ਕਰ ਦਿਆ ਅੰਮ੍ਰਿਤ ਮੁਖ ਚੋਏ ਰਹੋ ਆਪੇ ਜਾ ਥਲ ਸਬਦ ਹੈ ਪਿਆਰਾ ਪ੍ਰਭ ਆਪੇ ਕਰੇ ਸੋ ਹੋਏ ਸਭਨਾ ਰਿਜਕ ਸਮਾਹੇ ਦਾ ਪਿਆਰਾ ਦੂਜਾ ਅਵਰ ਨਾ ਕੋਏ ਆਪੇ ਖੇਲ ਖਿਲਾਹਿੰਦਾ ਪਿਆਰਾ ਆਪੇ ਕਰ ਸੋ ਹੋਏ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅਰਖ ਨਾ ਲਖੀਏ ਪਿਆਰਾ ਆਪ ਲਿਖਾਵੇ ਸੋਏ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਵਿੱਚ ਜੇਵੜ ਅਵਰ ਨਾ ਕੋਏ ਸਭ ਘਟੇ ਆਪੇ ਭੋਗ ਬੈ ਪਿਆਰਾ ਵਿੱਚ ਨਾਰੀ ਪੁਰਖ ਸਭ ਲੋਏ ਨਾਨਕ ਗੁਪਤ ਵਰਤਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਸੋਰਠ ਮਹੱਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਥਾਪੇ ਆਪੇ ਵੇਖ ਵਿਕਸਦਾ ਪਿਆਰਾ ਕਰ ਚੋਜ ਵਿਖੇ ਪ੍ਰਭ ਆਪੇ ਆਪੇ ਵਣਤਨ ਸਬਦ ਹੈ ਪਿਆਰਾ ਆਪੇ ਗੁਰਮੁਖ ਜਾਪੇ ਜਪ ਮਨ ਹਰ ਹਰ ਨਾਮ ਰਸ ਧਰਾਪੇ ਅੰਮ੍ਰਿਤ ਨਾਮ ਮਾ ਰਸ ਮੀਟਾ ਗੁਰਸਬ ਦੀ ਚਤਾ ਕੇ ਰਹਾਉ ਆਪੇ ਤੀਰਥ ਤੁਲਹੜਾ ਪਿਆਰਾ ਆਪ ਤਰੇ ਪ੍ਰਭ ਆਪੇ ਆਪੇ ਜਾਲ ਬਤਾਇੰਦਾ ਪਿਆਰਾ ਸਭ ਜਗ ਮਛਲੀ ਹਰੇ ਆਪੇ ਆਪੇ ਭੁੱਲ ਨਾ ਭੁੱਲ ਹੀ ਪਿਆਰਾ ਅਵਰ ਨਾ ਦੂਜਾ ਜਾਪੇ ਆਪੇ ਸਿੰਜੀ ਨਾਦ ਹੈ ਪਿਆਰਾ ਤੁਨ ਆਪ ਜਾਏ ਆਪੇ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪਤਾਪੈ ਆਪੇ ਸਤਿਗੁਰ ਆਪੇ ਚੇਲਾ ਉਪਦੇਸ਼ ਕਰਿਆ ਪ੍ਰਭ ਆਪੇ ਆਪੇ ਨੌ ਜਪਾਇੰਦਾ ਪਿਆਰਾ ਆਪੇ ਹੀ ਜਪ ਜਾਪੇ ਆਪੇ ਅੰਮ੍ਰਿਤ ਆਪੇ ਪਿਆਰਾ ਆਪੇ ਹੀ ਰਸ ਆਪੇ ਆਪੇ ਆਪ ਸਲਾਹਿੰਦਾ ਪਿਆਰਾ ਜੇ ਨਾਨਕ ਖਰਸ ਧਰਾਪੇ ਸੋਰਠ ਮਹੱਲਾ ਚੌਥਾ ਆਪੇ ਕੰਡਾ ਤੋਲਤ ਰਾਜੀ ਪ੍ਰਭ ਆਪੇ ਤੋਲਤ ਲਾਇਆ ਆਪੇ ਸਹੋ ਆਪੇ ਬਣਜਾਰਾ ਆਪੇ ਬਣਜ ਕਰਾਇਆ ਆਪੇ ਧਰਤੀ ਸਾਜੀਅਨ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਪਰਪੂਰੇ ਮੀਠਾ ਲਾਇਆ ਰਹੋ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਆਪੇ ਹੀ ਭਾਉ ਪਾਏਦਾ ਪਿਆਰਾ ਬਨ ਬੱਕਰੀ ਸੀ ਹੜਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਿ ਲੈਂਦੇ ਸਭ ਲਵਾਇਆ ਆਪੇ ਤਾਣ ਦੀਵਾਨ ਹੈ ਪਿਆਰਾ ਆਪੇ ਘਾਰੇ ਲਾਇਆ ਜੇ ਆਪ ਚਲਾਏ ਤੋ ਚੱਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜਨਤਾ ਪਿਆਰਾ ਜੇ ਨਾਨਕ ਵਜੇ ਬਜਾਇਆ ਸੋਰਠ ਮਹੱਲਾ ਚੌਥਾ ਆਪੇ ਸਿਸ਼ਟ ਪਾਇੰਦਾ ਪਿਆਰਾ ਕਰ ਚਾਣ ਸੂਰਜ ਚੰਦ ਚਨਾਣ ਆਪਨ ਤਾਣਿਆ ਤਾਣ ਹੈ ਪਿਆਰਾ ਆਪਨ ਮਾਣਿਆ ਮਾਣ ਆਪ ਦਿਆ ਕਰ ਰੱਖਦਾ ਪਿਆਰਾ ਆਪੇ ਸੁਕੜ ਸਜਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤਸੰਗਤ ਮਿਲ ਹਰ ਧਿਆਏ ਤੂੰ ਹਰ ਹਰ ਬਹੁੜਨਾ ਆਵਣ ਜਾਣ ਰਹੋ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪ੍ਰਵਾਨ ਆਪੇ ਬਖਸ਼ ਕਰਾਇੰਦਾ ਪਿਆਰਾ ਆਪੇ ਸੱਚ ਨਿਸ਼ਾਨ ਆਕੇ ਵਰਤਦਾ ਪਿਆਰਾ ਆਪੇ ਹੀ ਫਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੇ ਦਾਨ ਆਪੇ ਵਡਾ ਆਪੇ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਤੁਲ ਪ੍ਰਵਾਨ ਆਪੇ ਤੁਲ ਤੁਲਾਇੰਦਾ ਪਿਆਰਾ ਜੇ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਉਮਾਹ ਆਪੇ ਗੁੜ ਗਵਾਇੰਦਾ ਪਿਆਰਾ ਆਪੇ ਸ਼ਬਦ ਸਮਾਹ ਆਪੇ ਲਿਖਣ ਆਪ ਲਿਖਾਰੀ ਆਪੇ ਲਿਖ ਲਿਖਾਹ ਮੇਰੇ ਮਨ ਜਪ ਰਾਮ ਨਾਮ ਓ ਮਾਹ ਅੰਦਰ ਆਨੰਦ ਹੋਵੇ ਬੜਭਾਗੀ ਲੈ ਗੁਰ ਪੂਰੇ ਹਰਲਾਹ ਰਹਾਓ ਆਪੇ ਗੋਪੀ ਕਾਨ ਹੈ ਪਿਆਰਾ ਬਿਨ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ
ਕੁਵਲੀਆਂ ਪੀੜਾ ਆਪ ਮਰਾਇੰਦਾ ਪਿਆਰਾ ਕਰ ਬਾਲਕ ਰੂਪ ਪਿਆਹਾ ਆਪ ਅਖਾੜਾ ਪਾਇੰਦਾ ਪਿਆਰਾ ਕਰ ਵੇਖੇ ਆਪ ਚੁਜਾਹਾ ਕਰ ਬਾਲਕ ਰੂਪ ਪਾਇੰਦਾ ਪਿਆਰਾ ਚੰਡੂਰ ਕੰਸ ਕੇਸ ਮਾਰਾ ਹਾ ਆਪੇ ਹੀ ਬਲ ਆਪੇ ਪਿਆਰਾ ਬਲ ਭੰਨੇ ਮੂਰਖ ਮੁਗਦਾ ਹਾ ਸਭ ਆਪੇ ਜਗਤ ਪਾਇੰਦਾ ਪਿਆਰਾ ਬਸੇ ਆਪੇ ਜਗਤ ਹਥਾ ਗਲ ਜੇ ਬੜੀ ਆਪੇ ਪਾਇੰਦਾ ਪਿਆਰਾ ਜੋ ਪ੍ਰਭ ਖਿੰਚੇ ਤੇ ਉਜਾਹਾ ਜੋ ਗਰਬੇ ਸੋ ਪੱਸੀ ਪਿਆਰੇ ਜਪ ਨਾਨਕ ਭਗਤ ਮਾਹਾ ਸੋਰਠ ਮਹੱਲਾ ਚੌਥਾ ਦੋ ਤੁਕੇ ਅਨਕ ਜਨਮ ਵਿਛੜੇ ਤੂੰ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ ਸਾਧੂ ਪਰਸਤੀ ਪ੍ਰਪਾਇਆ ਗੋਬਿੰਦ ਸਰਣ ਤੋਂ ਹਾਰੀ ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ ਜਬ ਸਤਸੰਗ ਭਏ ਸਾਧੂ ਜਨ ਹਿਰਦੇ ਮਿਲਿਆ ਸ਼ਾਂਤ ਮਰਾਰੀ ਰਹਾਉ ਤੂੰ ਹਿਰਦੇ ਗੁਪਤੋ ਸਹਿਜਨ ਰਾਤੀ ਤੇਰਾ ਭਉ ਨ ਬੁਝੇ ਗੁਵਾਰੀ ਸਤਿਗੁਰ ਪੁਰਖ ਮਿਲਿਆ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮਰ ਪ੍ਰਕਾਸ ਪਿਆ ਸ਼ਾਂਤ ਆਈ ਗੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਜੀਨ ਸੁਖ ਪਾਇਆ ਸਤਸੰਗਤ ਪੁਰਖ ਤੁਮਾਰੀ ਪੁਰਖੇ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਭਈ ਤੁਮਾਰੀ ਨਾਨਕ ਅਤੁੱਲ ਸਹਿਜ ਸੁਖ ਪਾਇਆ ਅੰਦਿਨ ਜਾਗਤ ਰਹੇ ਬਨਵਾਰੀ ਸੋਹਲ ਮਹੱਲਾ ਚੌਥਾ ਹਰ ਸਿਉਂ ਪ੍ਰੀਤ ਅੰਤਰ ਮਨ ਵੇਦਿਆ ਹਰ ਬਿਨ ਰਹਿਣ ਨ ਜਾਈ ਜਿਉ ਮਛਲੀ ਬਿਨ ਨੀਰੇ ਬਿਨ ਥੇ ਤਿਉ ਨਾਮੇ ਬਿਨ ਮਰ ਜਾਈ ਮੇਰ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹੋਇ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾ

साथ इसके पाने कोई न पूला जिन सगलो ब्रह्म पछाता रहो। संत संग का मन शीतल ओह जाने सगली ठंडी हो में रोग जा का मन व्यापत हो जन्म मरे बिल्लाती। ज्ञान जनजा की नेत्री पड़िया ता को सर पर गासा ज्ञान अंधेर सूचम नाही बहुड़ बहुड़ परमाता। सुन बेनंती स्वामी अपने नानक के सुख मागे जह कीर्तन तेरा साधु गावे ता मेरा मन रागे। सोरड महला पांचवा तन संतन का तन संतन का मन संतन का किया संत प्रसादर नाम त्याय सर्व कौशल सब थिया। संतन बिन अवर्ण दाता बिया जो जो सरन परे साधु की सो पार गरामी किया रहो। कोट पराध मटे जन सेवा हर कीर्तन रस गाइये इहां सुख आगे मुख जल जन का संग बड़भागी पाइये। रसना एक अनेक गुण पूरम जन की के तद उपमा कहिए गम गोचर सद बनासी सन संतन की रहिए। निर्गो नीचे नाथ पराधी ओट संतन की आही बूढ़त बहु ग्रंथ कंपू नानक ले हो नवाई। बूढ़त मोह ग्रह अंधकूप मह नानक ले हो नवाही। सोठ महला पंजमा कर पहला जाके हृदय बसया तू करते ताकि तय आस पजाई। दास अपने के तू बेसर नाही चरण धूड़ मन पाई। तेरी कथ कथा कथन न जाई गुर निधान सुखदाते सामी सब ते उच बढ़ाई रहो। सो सो कर्म करत है प्राणी जैसी तुम लिख पाई। सेव को तुम सेवा दीनी दर्शन देख अगाई। सर निरंतर तुम्हें समाने जाको तो दे आप बजाई। गुर प्रसाद मिट्यो ज्ञाना प्रगट पय सब ठाई। सोई ज्ञानी सोई ध्यानी सोई पुरख सो भाई कहो नान जिस भय दयाला ताको मन ते विसरण जाई। सोरठ महला पांचवा सगल समग्री बहु व्यापी कब ऊंचे कब नीचे शुद्ध न होइए काहू जितना ओढ़ को न पहुंचे। मेरे मन साध जिना सरन छुटकारा बिन गुर पूरे जन मरन न रही फिर आवत बारो बारा। ओ जो परम भलावा कहिए नित होर जो सगल संसारा पूर्ण भगत पुरख सामी ताका सर्व थोक ते न्यारा। निंदो ना ही काहो बाते खसम का किया जाको कृपा करी प्रम मेरे मिल साध संगत नौ लिया। बार बरम परमेश्वर सतगुर सबना कर तो अधारा कहो नानक गुर बिन नहीं तरिए पूर्ण तत् विचारा। सोरठ महला पांचवा खोजत खोजत खोज विचारियो राम नाम तत्सारा किलबिख काटे नमिख अराध्या गुरमुख पार उतारा। हर रस भी बो पुरख ज्ञाने सुन सुन महा तृप्त मन पावे साधु अमृत बानी रहो। मुक्त भुगत जुगत सच पाइए सर्व सुखा का दाता अपने दास को भक्त दान देवे पूर्ण पुरख विदाता। श्रवणी सुनिए रसना गाइए हृदय त्याइए सोई कर्ण कर्ण समर्थ स्वामी जाते प्रथा न कोई। बड़े भाग रतन जन पाया करो कृपा कर पाला साध संग नानक गुण गावे सिमरे सदा गोपाला। सोरठ महला पंजवा कर इसनान सिमर प्रभ अपना मन तन भय अरोगा कोट विघ्न लाथे प्रभ सरणा प्रगटे भय संजोगा। प्रभाणी शब्द सुभाख्या गावो सुनो पढ़ो नित पाए गुर पूरे तू राख्या रहो। साचा सहाय अमित वड्याई भगत बछल दे आला संतां की पैज रखदाया आद बिरद प्रतपाला। हर अमित नाम भोजन त पुंचो सर्व वेला मुख पावो जरा मरा ताप सब नाठा गुण गोविंद नित गावो। सुनी अरदास स्वामी मेरे सर्व कला बणियाई प्रगट भई सगले चुके अंदर गुरु नानक की वड्याई। सोरठ महला पंजवा कर दूजा चौप दे इको ओंकार सतगुर प्रसाद एक पिता एक इसके हम बारक तू मेरा गुरहाई। सुन मीता जियो हमारा बल बल जासी हर दर्शन दे हो दिखाई। सुन मीता तूरी को बल जाही ए मन तेरा भाई रहो। पा मलो वह मन मल तो मां एह मन तू तू देसा। सुन मीता हो तेरी शरण आई आया प्रभ मिलो देह उपदेसा। मां न कीजे सरन प्रीजे करे सो भला मनाइए। सुन मीता जियो पिंड तंत्र पीजे दर्शन हर जियो पाइए। प्यो अनुग्रह प्रसाद संतन के हर नामा है मीठा जन नानको गुर कृपा धारी सब अकुल निरंजन डीठा। सोरठ महला पंजवा कोट ब्रह्मंड कोठा कर स्वामी सर्व जिया का दाता दे प्रतपाले नित सार संभाले गुण नहीं मूर्ख जाता रे। हर आराधना जाना रे हर हर गुर गुर करत रे हर जियो नाम परे ओ रामदास। हर हर हर जियो
ਨਾਮ ਪਰੇ ਓ ਰਾਮਦਾਸ ਰਾਓ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਭ ਕੁਟਾ ਭਰਪੂਰੀ ਰੇ ਪੇਖਤ ਸੁੰਦ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਥੋ ਮਿਤ ਕਰਵਾਨੋ ਕਿਆ ਜਾਣਾ ਹੋ ਕੈ ਸੋ ਰੇ ਕਰੋ ਬੇਨਤੀ ਸਤਿਗੁਰੇ ਆਪਣੇ ਮੈਂ ਮੂਰਖ ਦੇ ਹੋ ਉਪਦੇਸ਼ੋ ਰੇ ਮੈਂ ਮੂਰਖ ਕੀ ਕੇ ਤਕ ਬਾਤ ਹੈ ਕੋਟ ਭਰਾ ਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣੇ ਆਪੇਖਿਆ ਸੋ ਫਿਰ ਗਰਵਾਸਨਾ ਪਰਿਆ ਰੇ ਕੋਠ ਮਹੱਲਾ ਪੰਜਵਾਂ ਜਿਨਾ ਬਾਤ ਕੋ ਬਹੁਤ ਅੰਦੇ ਸਰੋ ਤੋਂ ਮਿਟੇ ਸਭ ਗਿਆ ਸਹਿਜ ਨੈਨ ਉੜ ਸੁਖਮਨ ਨਾਰੀ ਉਦ ਕਮਲ ਭਿਗਸੇ ਆ ਦੇਖੇ ਉਹ ਚਰਜ ਪਿਆ ਜੇ ਠਾਕਰ ਕੋ ਸੰਤ ਕਾਦ ਬੋ ਜੋ ਹਿਰਦੇ ਗੁਰ ਦੇ ਆ ਰਾਓ ਜੋ ਦੂਤ ਮੈਂ ਬਹੁਤ ਸੰਦਾਵ ਤੇ ਭਿਆਨਕ ਪਿਆ ਕਹੇ ਬੇਨੰਤੀ ਰਾਗ ਠਾਕਰ ਤੇ ਹਮ ਤੇਰੀ ਸਰਣੇ ਆ ਜੈ ਭੰਡਾਰ ਗੋਬਿੰਦ ਕਾ ਖੋਲਿਆ ਜੈ ਪ੍ਰਾਪਤ ਤੈ ਲਿਆ ਏ ਕਰਤਨ ਮੋਹ ਕੋ ਗੁਰ ਦੀਨਾ ਮੇਰਾ ਮੰਤਨ ਸੀ ਤਰਥੀਆ ਏਕ ਬੁੰਦ ਗੁਰ ਅੰਮ੍ਰਿਤ ਦੀਨੋ ਤਾਂ ਟਲ ਅਮਰ ਨਾ ਬੂਆ ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ ਫਿਰ ਲੇਖਾ ਬੋਲ ਨਾ ਲਿਆ ਸੋਰਠ ਮਹੱਲਾ ਪੰਜਵਾਂ ਚਰਨ ਕਮਲ ਸਿਉ ਜਾ ਕਾ ਮਨ ਲੀਨਾ ਸੇ ਜੰਤ੍ਰਿਪਤ ਆ ਗਾਈ ਗੁਣ ਮੋਲ ਜਿਸਰੇ ਦੇ ਨਾ ਵਸਿਆ ਤੇ ਨਰ ਤ੍ਰਿਸ਼ਨ ਤਖਾਈ ਹਰ ਅਰਾਧੋ ਰੋਗ ਅਨਦਾਈ ਜਿਸ ਨੂੰ ਬਿਸਰੇ ਮੇਰਾ ਰਾਮ ਸਨਈ ਤਿਸ ਲਾਖ ਵੇਦਨ ਜਣੇ ਆਈ ਜੈ ਜਿਨ ਓਟ ਕਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਨੇ ਜੇ ਨਰ ਵਿਸਰਿਆ ਪੁਰਖ ਵਧਾਤਾ ਤੇ ਦੁਖੀਆ ਮੈਂ ਗਣਨੇ ਜੈ ਗੁਰਮਾਨ ਪ੍ਰਭੁ ਲਿਬ ਲਾਈ ਤੈ ਮਹਾਨੰਦ ਹਰਸ ਕਿਰਿਆ ਜੈ ਪ੍ਰਭ ਸਾਰ ਗੁਰੂ ਤੇ ਬੇਮੁਖਾਈ ਤੇ ਨਰਕ ਘੋਰ ਮੈਂ ਪਰਿਆ ਜਿਤ ਕੋ ਲਾਇਆ ਤੇ ਤਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਾਹਿਬ ਪਕਰੀ ਸੰਤਨ ਕੀਰ ਦੇ ਭਏ ਮਗਨ ਚਰਨਾਰਾ ਸੋਰਠ ਮਹੱਲਾ ਪੰਜਵਾਂ ਰਾਜਨ ਮੇ ਰਾਜਾ ਔਰ ਜਾਇਓ ਮਾਨਨ ਮੇ ਅਭਿਮਾਨੀ ਲੋਭਨ ਮੈਂ ਲੋਭੀ ਲਾਭ ਆਏ ਤੋ ਹਰ ਰੰਗ ਰਚੇ ਗਿਆਨੀ ਹਰ ਜਨ ਕੇ ਓਏ ਹੀਸਾ ਆਵੇ ਪੇਖ ਨਿਟਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤਤਾਵੇ ਰਾਓ ਅਮਨ ਸਿਓ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰ ਖਾਲੀਨਾ ਪ੍ਰਭ ਸੰਤ ਦੇਥੇ ਹਤਕਾਰੀ ਵਿਦਿਆ ਮੋ ਵਿਦਿਅੰਸੀ ਰਚਿਆ ਨੈਨ ਦੇਖ ਸੁਖ ਪਾਵੇ ਜੈਸੀ ਰਚਨਾ ਸਾਧ ਲੋਭਾਨੀ ਤੋ ਹਰ ਜਨ ਹਰ ਗੁਣ ਗਾਵੇ ਜੈਸੀ ਪੂਕਤਾ ਸੀਕਾ ਪੂਰਕ ਸਲਗਾਕਾ ਸਾਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਸੋਰਠ ਮਹੱਲਾ ਪੰਜਵਾਂ ਹਮ ਮਹਿਲੇ ਤੂੰ ਪੂਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹੋ ਤੁਮ ਸਭ ਸਾਜੇ ਸਹਿਜ ਸਵਾਜੇ ਜਿਉ ਪਿੰਡ ਦੇ ਪ੍ਰਾਣਾ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ ਤੁਮ ਸਦਾ ਸਦਾ ਦੇ ਆਲਾ ਤੁਮ ਸੁਖਦਾਈ ਪੁਰਖ ਵਧਾ ਦੇ ਤੁਮ ਰਾਖੋ ਆਪਣੇ ਬਾਲਾ ਤੁਮ ਨਿਦਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੇ ਕਹ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੇ ਪਾਛੇ ਸੋਰਠ ਮਹੱਲਾ ਪੰਜਵਾਂ ਕਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਧੋ ਤੂੰ ਠਾਕਰ ਸਿਰ ਮੂਰਾ ਈਹਾ ਉਹਾ ਤਹਾਰੋ ਧੋਰਾ ਰਹਾਓ ਕੀਤੋ ਕੋ ਮੇਰੇ ਸਮਾਨੇ ਕਰਨ ਹਰ ਤਰ ਜਾਣੇ ਤੂੰ ਦਾਤਾ ਮਾਗਨ ਕੋ ਸਗਲੀ ਦਾਨ ਦਿਓ ਪ੍ਰਭਾਨੇ ਖਿਨ ਮੈਂ ਅਵਰ ਖਿਨੈ ਮੈਂ ਅਵਰਾ ਚਤ ਚਲਤ ਤੋ ਮਾਰੇ ਰੂੜੋ ਗੂੜੋ ਗੈਰੰਗ ਵੀਰੋ ਉੱਚੋ ਗਮ ਅਪਾਰੇ ਸਾਧ ਸੰਸ਼ੋ ਤੁਮੇ ਮਲਾਇਆ ਤੋ ਸੁਨੀ ਤੁਮਾਰੀ ਬਾਣੀ ਆਨੰਦ ਪਿਆਪੇ ਖਤੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਸੋਰਠ ਮਹੱਲਾ ਪੰਜਵਾਂ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਣੇ ਆਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ ਰਹੋ ਸੰਤਨ ਸਿਉ ਮੇਰੀ ਦੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਿਆਂ ਸਿਉ ਹਮਲਾ ਖਾਟਿਆ ਹਰ ਭਗਤ ਭਰੇ ਭੰਡਾਰਾ ਸੰਤਨ ਮੋਹ ਕੋ ਪੂਜੀ ਸੌਂਪੀ ਤੋ ਉਤਰਿਆ ਮਨ ਕਾ ਤੋ ਖਾ ਧਰ ਭਰਾਏ ਅਬ ਕਹਾ ਕਰੋਗੇ ਜੋ ਫਾਟਿਓ ਸਗਲੋ ਲੇਖਾ ਮਹਾਨੰਦ ਭਏ ਸੁਖਾਇਆ ਸੰਤਨ ਕੈ ਪ੍ਰਸਾਦੇ ਕਹ ਨਾਨਕ ਹਰ ਸਿਉ ਮਨ ਮਾਨਿਆ ਰੰਗ ਰਤੇ ਪਿਸਮਾ ਦੇ ਸੋਰਠ ਮਹੱਲਾ ਪੰਜਵਾਂ ਜੇਤੀ ਸਮਗਰੀ ਦੇਖੇ ਰੇ ਨਰ ਤੇਤੀ ਹੀ ਛੱਡ ਜਾਣੀ ਰਾਮ ਨਾਮ ਸੰਕਰ ਵਿਵਹਾਰਾ ਪਾਵ ਪਦ ਨਿਰਵਾਣੀ ਪਿਆਰੇ ਤੂੰ ਮੇਰੋ ਸੁਖਦਾਤਾ ਗੁਰਪੂਰੇ ਦੀ ਆਪ ਦੇਸਾ ਤੁਮ ਹੀ ਸੰਗ ਵਿਵਹਾਰਾ ਉਪਦੇਸਾ ਤੁਮ ਹੀ ਸੰਗ ਪਰਾਤਾ ਸੋ ਕਾਮ ਕ੍ਰੋਧ ਲੋਹ ਮੋਹ ਇਮਾਨਾ ਤਾਮਾ ਸੁਖ ਨਾ ਪਾਈਏ ਹੋ ਰੇਨ ਤੂੰ ਸਗਲ ਕੀ ਮੇਰੇ ਮਨ ਤੋ ਆਨੰਦ ਮਗਲ ਸੁਖ ਪਾਈਏ

बिछत आनम लाया पशु प्रेत मुग्ध भय सरोते हर नामा मुख गाया पूरे गुर की देख बढ़ाई ताकि कीमत कहन ना जाय रहू दुख सो काटाया डेरा नंद मंगल बिसरावा मन वांछित फल मेरे अचिंता पूर्ण होए काम इहा सुख आगे मुख उजल मिट गए आवण जाने निरपा भय हृदय नाम वस्या अपने सतुर के मन भाणे उठत बैठत हर गुण गावे दुख दर्द परंपागा कह नानक ताके पूर करमा जाके चरनी मन लागा सोठ महला पंजमा रतन छाड़ कौडी संग लागे जाते कछु न पाई है पूर्ण पर ब्रह्म परमेश्वर मेरे मन सदा त्याई है सिमरो हर हर नाम प्राणी मिनसे काची दे अज्ञानी राव मृग तृष्णा अरसपन मरो ताकि कछ न बढ़ाई नाम भजन बिन कन न आवत संगन का हूं जाई हों करत व्याई अवरदा जी को काम न कीना तावत तावत न हितरता सिया राम नाम नहीं चीना साधु विकार विखे रसमा तो संकते कर फेरे नानक की प्रपा बिनती काटो अवगण मेरे सोरठ महला पंजमा गुण गावो पूर्ण विरासी काम क्रोध विख जारे महा बिखम अगन को सागर साधु संग अधारे पूरे गुर मेट्यो परम देरा पज प्रेम भगत प्रभ ने राव हर हर नाम निधान रस पिया मंतन रहे अगाई जतकत पूर थे हो परमेश्वर कत आवे कत जाई जब तब संजम ज्ञान तत्वेता जिसमन वसे गोपाला नाम रतंजन गुरमुख पाया ताकि पूरण काला कल कलेश मिटे दुख सकले काठी जमकी फासा कौ नानक प्रभ कृपा तारी मंतन भय विगासा सोरठ महला पंजवा कर्ण करावण हार प्रभदाता पार ब्रह्म प्रभ सामी सगले जी किए दे आला सो प्रभ अंतर जामी मेरा गुर होवा आप सहाय सुख सहज नंद मंगल रस अचरज भई वडाई रहो गुर की शरण भय पैना से साची दर गह माने गुण गावत राध नाम हर आए अपने थाने जय जयकार करे सब वस्त संगत साध प्यारी सदबल हर जाओ प्रभ अपने जिन पूर्ण पैज सवारी गोष्ठ ज्ञान नाम सुन उदय जन नानक दर्शन पाया प्यो कृपाल नानक प्रभ नसे ती करे आया सोठ महला पंजमा प्रभ की सरन सगल पहला थे दुख विनसे सुख पाया दियार हो अपार ब्रह्म स्वामी पूरा सतगुर त्याया प्रभ जी यो तू मेरो साहिब दाता कर कृपा प्रभ दीन दयाला गुण गावो रंगराता रो सतगुर नाम निधान दड़ाया चिंता सगल विनासी कर कृपा अपनो कर दीना मन वस्या अविनाशी ताको बिघन को लागे जो सतगुरे अपने राके चरण कमल वसे हृदय अंतर अमृत हरदा चाक कसे वासे प्रभ अपने जिन मन की इच्छ पजाई नानक दासा के बलिहारे जिन पूर्ण पैज रखाई सोरठ महला पंजमा माया मोह मगन दियारे देवन हार ना जाने जियो पिंड साज जिन रचिया बल अपनो करमा ने मन मूढ़े देख रहे हो प्रभ स्वामी जो कुछ करे सोई जाने रहे रहे न कुछ ऐसा नहीं रहो जेबा स्वाद लोभ मदमा तो उपजे अनक विकारा बहुत जन पर मत दुख पाया हमें बंधन के पारा देखवाड़ अनक पढ़ते मैं पर दारा संग फाके चित्र गुप्त जब लेखा मांगे तब कौन पढ़ता तेरा ठाके दीन दयाल पूरण दुख पंजन तुम बिन ओट न काय काढ़ रहे हो संसार सागर में मैं नानक प्रभ शरण आई सोठ महला पंजवा पार ब्रह्म हो असहाय कथा कीर्तन सुखदाई गुरपूरे की बाणी जप आनंद करो नित प्राणी हर साचा सिमरो पाई सा संग सदा सुख पाइये हर विसन कब गुंजाई रहो अमृत न परमेश्वर तेरा जो सिमरे सो जीवे जिसनु कर्म प्राप्त होवे सो जन निर्मत थीवे बिघन मरणासन सब सुखनासन गुरचरनी मन लागा गुण गावत चुतवनासी अंतन हतंग रागा मन अच्छे सही फल पाए हर की कथा सुहेली आद अंत मंत नानक को प्रभ हुआ बेली सोरठ महला पंजमा पंच पदा बिनसे मो मेरा और तेरा बिनसे अपनी तारी संतो यह बतावे कारी जित हमें गर्म निवारी रहो सर्व पूत पर ब्रह्म कर मान्या होवा सगल निनारी पेखो प्रभ जियो अपने संगे चूके पीत पर मारी औखद नाम निर्मल जद अमृत पाइये गुरधारे कह नानक जिस मस्तक लिखे आतिश गुरम रोग बदारी सोठ महला पंजमा घर दूजा दो पद एको ओंकार सतगुर प्रसाद सगल बनस्पत मैं बस अंतर सगल दूपो किया ऊंच निज मैं जो तुष्माणी कटकट माध हो जिया
ਸੰਤੋ ਕੜ ਕੜ ਰਿਹਾ ਸਮਾਇਓ, ਪੂਰਨ ਪੂਰ ਰਿਹੋ ਸਰ ਮੈਂ ਜਲ ਸਰ ਰਹੀਆ ਆਇਓ ਰਹਾਓ। ਗੁਣਦਾਨ ਨਾਨਕ ਜਸ ਗਾਵੇ, ਸਤਿਗੁਰ ਭਰਮ ਚੁਕਾਇਓ, ਸਰਬ ਨਵਾਸੀ ਸਦਾ ਆਲੇਪਾ ਸਭ ਮੈਂ ਰਿਹਾ ਸਮਾਇਓ। ਸੋਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਹੋਏ ਨੰਦਾ, ਬਿੰਥੇ ਜੰਮਰਨ ਤੈ ਦੁਖੀ, ਚਾਰ ਪਦਾਰਥ ਨਵਨਿਤ ਪਾਵੇ ਬਾਹਰ ਨ ਤ੍ਰਿਸ਼ਨਾ ਭੁੱਖੀ, ਜਾ ਕੋ ਨਾਮ ਲੇ ਤੂੰ ਸੁਖੀ, ਸਾਸ ਸਾਸ ਤੇ ਭਾਵੋ ਠਾਕਰ, ਕੋ ਮੰਤਨ ਜੀ ਰਹਿ ਮੁਖੀ ਰਾਓ। ਸ਼ਾਂਤ ਪਾਵੈ ਹੋਵੈ ਮਨ ਸੀਤਲ, ਅਗਲ ਨ ਅੰਤਰ ਦੁਖੀ, ਗੁਰੂ ਨਾਨਕ ਕੋ ਪ੍ਰਭ ਦਿਖਾਇਆ, ਜਲ ਥਲ ਤ੍ਰਿਪਮ ਰੁਖੀ, ਸੋਰਠ ਮਹੱਲਾ ਪੰਜਵਾਂ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਇੰਤੇ ਆਪ ਛੁਡਾਓ, ਇਹ ਪੀਤੜ ਤੇ ਇੰਤੂੰ ਡਾਰੋ, ਆਪਣੇ ਨਿਕਟ ਬੁਲਾਵੋ, ਆਪਣੀ ਬੁੱਧ ਆਪ ਜਨਾਵੋ, ਹਰ ਜਨ ਮੰਗਲ ਗਾਵੋ, ਰਹੋ ਬਿਸਰਨਾ ਹੀ ਕਬੂਹੀਏ ਤੇ, ਇਹ ਵਿਦ ਮਨ ਮੈਂ ਪਾਵੋ, ਗੁਰਪੂਰਾ ਭੇਟਿਓ ਬੜਪਾਗੀ, ਜਨ ਨਾਨਕ ਕਦੇ ਨਾ ਧਾਵੋ। ਸੋਰਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਸਭ ਕੁਛ ਪਾਈਏ, ਬਿਰਥੀ ਕਾਲ ਨ ਜਾਈ, ਤਿਸ ਪ੍ਰਭ ਤਿਆਗ ਅਵਰ ਕਤਰਾ ਚੋ, ਜੋ ਸਭ ਮੈਂ ਰਿਹਾ ਸਮਾਈ, ਹਰ ਹਰ ਸਿਮਰੋ ਸੰਤ ਕਪਾਲਾ, ਸਾਧ ਸੰਗ ਮਿਲਨ ਨਾਮ ਤੇ ਆਵੋ, ਪੂਰਨ ਹੋਵੇ ਕਾਲਾ, ਰਹੋ ਸਾਰ ਸੰਭਾਲੇ ਨਿਤ ਪਤ ਪਾਲੇ, ਪ੍ਰੇਮ ਸਾਹਿਤ ਕਰ ਲਾਵੇ, ਕਹੋ ਨਾਨਕ ਪ੍ਰਭ ਕੁਮਰੇ ਵਿਸਤ, ਜੀਵਨ ਕੈਸੇ ਪਾਵੇ। ਸੋਠ ਮਹੱਲਾ ਪੰਜਵਾਂ, ਅਵਿਨਾਸੀ ਜੀ ਅਨਕੋ ਦਾਤਾ, ਸਿਮਰਤ ਸੰਭਲ ਕੋਈ, ਗੁਣ ਦਾਨ ਭਗਤਨ ਕੋ ਵਰਤਨ, ਬਿਰਲਾ ਪਾਵੇ ਕੋਈ, ਮੇਰੇ ਮਨ ਜਪ ਗੁਰ ਪਾਦ ਪ੍ਰਭ ਸੋਈ, ਤਾਂ ਕਿ ਸਰਨ ਪਿਆ ਸੁਖ ਪਾਈਏ, ਬੜ ਦੁੱਖ ਨਾ ਹੋਈ ਰਹੋ, ਬੜਭਾਗੀ ਸਾਧ ਸੰਗਤ ਪ੍ਰਾਪਤ, ਤਨ ਭੇਟਦ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਵਾਛੇ, ਜਿਨ ਹਰ ਨਾਮ ਹਿਰਦੇ ਪਰੋਈ। ਸੋਠ ਮਹੱਲਾ ਪੰਜਵਾਂ, ਜਨਮ ਜਨ ਕੇ ਦੁੱਖ ਨਿਵਾਰੇ, ਸੂਕਾ ਮਨ ਸਾਧਾਰੇ, ਦਰਸ਼ਨ ਭੇਟਤ ਹੋਤ ਨਿਆਲਾ, ਹਰ ਕਾ ਨਾਮ ਵਿਚਾਰੈ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ ਰਹੋ, ਸਿਮਰਤ ਪੁਰਖ ਪੂਰਨ ਵਿਧਾਤੇ, ਆਪੇ ਕਰਨ ਇਹ ਹਾਰਾਇ, ਆਪਣ ਦਸਾਇ ਆਪ ਪਾਰਿਆ, ਨਾਨਕ ਨਾਮ ਅਧਾਰਾ। ਸੋਠ ਮਹੱਲਾ ਪੰਜਵਾਂ, ਅੰਤਰ ਕੀ ਗੱਲ ਤੁਮ ਹੀ ਜਾਣੇ, ਤੁਝੀ ਪਾਹੈ ਨਵੇਰੋ, ਬਖਸ਼ ਦੇਹੋ ਸਾਹਿਬ ਪ੍ਰਭ, ਆਪਣੇ ਲਾਖ ਤੇ ਕਰ ਫੇਰੋ, ਪ੍ਰਭ ਜੀ ਤੂੰ ਮੇਰੋ ਠਾਕਰ ਨੇਰੋ, ਹਰ ਚਰਨ ਸਰਨ ਮੋਹਚੇਰੋ ਰਹੋ, ਬੇਸੁਮਾਰ ਬੇ ਅੰਤ ਸਮਾਮੀ, ਉਚੋਂ ਗਨੀ ਗਹਿਰੋ, ਕਾਟ ਸਿਲਕੀ ਨੋ ਦਾਸ ਰੋਹੋ, ਨਾਨਕ ਕਾ ਨਹਿ ਹੋਰੋ। ਸੋਠ ਮਹੱਲਾ ਪੰਜਵਾਂ, ਭਾਈ ਕਿਰਪਾਰ ਗੁਰੂ ਗੋਬਿੰਦ ਦਾ, ਸਗਲ ਮਨੋਰਥ ਪਾਏ, ਅਸਥਰ ਪਏ ਲਾਗ ਹਰ ਚਰਨੀ, ਗੋਬਿੰਦ ਕੇ ਗੁਣ ਗਾਏ, ਭਲੋ ਸਮੂਰਤ ਪੂਰਾ, ਸ਼ਾਂਤ ਸ਼ਾਂਤ ਸਹਿਜ ਆਨੰਦ ਨਾਮ ਵਜ ਵਾਜੇ, ਅਨੰਦ ਤੂਰਾ ਰਹੋ, ਮਿਲੇ ਸਵਾ ਮੀਂਹ ਪ੍ਰੀਤੇ ਮੈਂ ਆਪਣੇ ਕਰਮੰਦਰ, ਸੁਖਦਾਈ ਹਰ ਨਾਮ ਦਾਨ, ਨਾਨਕ ਜਨ ਪਾਇਆ ਸਗਲੀ ਇੱਛ ਪਜਾਈ। ਸੋਠ ਮਹੱਲਾ ਪੰਜਵਾਂ, ਗੁਰ ਕੈ ਚੰਨ ਵਸੇਰਦ ਪੀਤਰ, ਸਭ ਲਖਣ ਪ੍ਰਭ ਕੀ ਨੈ, ਭੈ ਕਿਰਪਾਲ ਪੂਰਨ ਪਰਮੇਸ਼ਰ, ਨਿਦਾਨ ਮਨ ਚੀ ਨੇ, ਮੇਰੋ ਗੁਰ ਰਖਬਾਰ ਉਮੀਤ, ਦੂਣ ਚੌਣੀ ਤੇ ਵਡਿਆਈ, ਸੋਭਾ ਨੀਤਾ ਨੀਤ ਰਾਓ, ਜੀ ਜਨ ਪ੍ਰਭ ਸਗਲ ਅਧਾਰੇ, ਦਰਸ਼ਨ ਦੇ ਖਣ ਹਾਰੇ, ਗੁਰਪੂਰੇ ਕੀ ਅਰਚਜ ਵਡਾਈ, ਨਾਨਕ ਸਤਬਲੇ ਹਾਰੇ। ਸੋਠ ਮਹੱਲਾ ਪੰਜਵਾਂ, ਸੰਚਨ ਕਰੋ ਨਾਮ ਧਨ ਨਿਰਮਲ, ਥਾਤੀ ਰਮ ਅਪਾਰ, ਵਿਛਲ ਵਿਨੋਦ ਆਨੰਦ ਸੁਖ ਮਾਣੋ, ਖਾਏ ਜੀਵੋ ਸਿੱਖ ਪਰਿਵਾਰ, ਹਰ ਕੇ ਚੰਨ ਕਮਲ ਅਧਾਰ, ਸੰਤ ਪ੍ਰਸਾਦ ਪਾਇਓ ਸੱਚ ਬੋਧ, ਲੰਛੜਿਓ ਬਿਖਸਾਰ ਰਹਾਓ, ਭਾਈ ਕਿਰਪਾਲ ਪੂਰਨ ਵਿਰਾਸੀ, ਆਪ ਕੀਨੀ ਸਾਰ, ਭੇਖ ਭੇਖ ਨਾਨਕ ਬਿਖਸਾਨੋ, ਨਾਨਕ ਨਾਹੀ ਸੋ ਮਾਰ। ਸੋਠ ਮਹੱਲਾ ਪੰਜਵਾਂ, ਗੁਰਪੂਰੇ ਆਪਣੀ ਕਲਤਾਰੀ, ਸਭ ਕਟ ਉੱਚੀ ਦੇਆ, ਆਪੇ ਮੇਲ ਵਡਾਈ, ਕਿਨੀ ਕੁਸ਼ਲ ਖੇਮ ਸਭ ਪਿਆ, ਸਤਿਗੁਰ ਪੂਰਾ ਮੇਰੇ ਨਾਲ, ਪਾਰ ਬ੍ਰਹਮ ਸਦਾ ਨਿਹਾਲ, ਰਹੋ ਅੰਤਰ ਬਾਹਰ ਥਾਨ ਅੰਤਰੰਤਰ, ਜਤਕਤ ਤੋ ਖੋਸ ਹੋਈ, ਨਾਨਕ ਗੁਰ ਪਾਏ ਉਬੜ ਪਾਗੀ, ਤੇ ਜੇਵੜ ਅਵਰ ਨਾ ਕੋਈ। ਸੋਠ ਮਹੱਲਾ ਪੰਜਵਾਂ, ਸੁਖ ਮੰਗਲ ਕਣਿਆਨ ਦਸ ਤੁਨ, ਪ੍ਰਭ ਕੇ ਸਰਨੇ ਹਾਰਿਆ, ਰਾਖਨ ਹਾਰੇ ਰਾਖਿਓ, ਬਾਰਕ ਸਤਿਗੁਰ ਤਾਪ ਉਤਾਰਿਆ, ਉਭਰੇ ਸਤਿਗੁਰ ਕੀ ਸਰਨ ਆਈ, ਜਾ ਕੀ ਸੇਵਨਾ ਬਿਰਥੀ ਜਾਈ, ਰਹੋ ਕਰਮੈ ਸੁਖ ਬਰਫਨ ਸੂਖਾ, ਪ੍ਰਭ ਆਪਣੇ ਭਏ ਦਿਆਲਾ, ਨਾਨਕ ਬਿਗਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ। ਸੋਠ ਮਹੱਲਾ ਪੰਜਵਾਂ, ਸਾਧੂ ਸੰਗ ਭਿਆ ਮਨ ਉਦਮ, ਨਾਮ ਰਤਨ ਜਸ ਗਾਈ, ਮਿਟ ਗਈ ਚਿੰਤਾ ਸਿਮਰ ਅਨੰਤਾ, ਸਾਗਰ ਧਰਿਆ ਭਾਈ, ਹਿਰਦੇ ਹਰ ਕੇ ਚਰਨ ਵਸਾਈ, ਸੁਖ ਪਾਇਆ ਸਹਿਜ, ਨਾਨਕ ਭਗਤ ਭਏ ਵਿਨਾਸੀ, ਆਪਣਾ ਭਿਆ ਸਹਾਈ। ਸੋਠ ਮਹੱਲਾ ਪੰਜਵਾਂ, ਗਏ ਕਲੇਸ਼ਰ ਜਿਓ ਤੂੰ ਸੁਸੰਪਤ ਰਾਸ, ਰੱਖ ਲਿਓ ਭਾਈ ਮੇਰੇ ਕੋ, ਪ੍ਰਭਾਗੇ ਅਰਦਾਸ ਰਾਓ, ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ, ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇ ਸਾ। ਸੋਠ ਮਹੱਲਾ ਪੰਜਵਾਂ,
ਸਿਮਰ ਸਿਮਗੁਰ ਸਤਿਗੁਰੇ ਆਪਣਾ ਸਗਲ ਦੁੱਖ ਮਟਾਇਆ, ਤਾਪ ਰੋਗ ਹੈ ਗੁਰ ਪਚਨੇ ਮਨ ਇੱਛੇ ਫਲ ਪਾਇਆ। ਮੇਰਾ ਗੁਰ ਪੂਰਾ ਸੁਖਦਾਤਾ, ਕਨ ਕਨ ਸਮਰੱਥ ਸਵਾਮੀ, ਪੂਰਨ ਪੁਰਖ ਵਧਾਤਾ ਰਾਓ। ਆਨੰਦ ਵਿਨੋਦ ਮੰਗਲ ਗੁਣ ਗਾਵੋ, ਗੁਰੂ ਨਾਨਕ ਭਏ ਦਿਆਲਾ, ਜੈ ਜੈਕਾਰ ਭਏ ਜਗਵੀਤਰ ਹੋ, ਆਪਾਰ ਬ੍ਰਹਮ ਰਖਵਾਲਾ। ਸੋਟ ਮਹੱਲਾ ਪੰਜਵਾਂ, ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਹੱਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਿਆ ਮੇਰੇ ਸਤਿਗੁਰ ਪੂਰੇ ਹੋਈ, ਸਰਬ ਕਰੇ ਆਣ ਰਹੋ। ਜਿਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕਰਵਾਣ। ਸੋਠ ਮਹੱਲਾ ਪੰਜਵਾਂ, ਦੁੱਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਭਾਰਿਆ, ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ, ਆਪਣਾ ਬਿਰਦ ਸਮਾਰਿਆ। ਕੋਈ ਰਾਜੇ ਰਾਮ ਕੀ ਰਖਵਾਲੀ, ਸੂਖ ਸਹਿਜ ਨੰਦ ਗੁਣ ਗਾਵੋ, ਮੰਤਨ ਦੇ ਸੁਖਾਲੀ ਰਾਓ। ਪਤਿਤ ਉਧਾਰਨ ਸਤਿਗੁਰ ਮੇਰਾ, ਮੋਹ ਤਸਕਾ ਪਰਵਾਸਾ, ਬਖਸ਼ ਲੈ ਸਭ ਸੱਚੇ ਸਾਹਿਬ ਜੋ ਨਾਨਕ ਕੀ ਅਰਦਾਸਾ। ਸੋਠ ਮਹੱਲਾ ਪੰਜਵਾਂ, ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ, ਸਗਲ ਰੂਪ ਵਧਾਰੋ, ਗੁਰਪੂਰੇ ਕੀ ਚਰਨੀ ਉਭਰੇ, ਕਾਰ ਸਗਲ ਸਵਾਰੇ। ਅਰਜਨ ਸਿਮਰਿਆ ਨਾਮ ਆਧਾਰ, ਤਾਪ ਤਾਰਿਆ ਸਤਿਗੁਰ ਪੂਰੇ, ਆਪਣੀ ਕਿਰਪਾ ਧਾਰ ਰਹੋ। ਸਦਾ ਆਨੰਦ ਕਰੇ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ, ਵੱਡੀ ਵਡਿਆਈ ਦਾਨ ਕੀ ਕਰਤੇ ਕੀ ਸਾਧ ਸ਼ਬਦ ਸਤਿ ਭਾਖਿਆ। ਸੋਠ ਮਹੱਲਾ ਪੰਜਵਾਂ, ਭਾਈ ਕਿਰਪਾਲ ਸਵਾਮੀ, ਮੇਰੇ ਤਿਤ ਸਾਚੇ ਦਰਬਾਰ, ਸਤਿਗੁਰ ਤਾਪ ਗਵਾਇਆ, ਭਾਈ ਠੰਡ ਪਈ ਸੰਸਾਰ। ਆਪਣੇ ਜੀ ਜਾਂਦੇ ਆਪੇ ਰਾਖੇ, ਜਮੇ ਕੀ ਉਹ ਹਕਤਾਰ, ਹਲਕੇ ਚਰਨ ਦੇ ਉਰਧਾਰ। ਸਦਾ ਸਦਾ ਪ੍ਰਭ ਸਿਮਰੀਏ ਪਾਈ, ਤੁਖ ਕਿਲ ਵਿਖ ਘਾਟਣ ਹਾਰ ਰਹੋ। ਇਸਕੀ ਸਰਨੀ ਉਭਰੇ ਪਾਈ, ਜਿਨ ਰਚਿਆ ਸਭ ਕੋਏ, ਕਰਨ ਕਰਨ ਸਮਰੱਥ ਸੁਪਾਈ, ਸੱਚੇ ਸੱਚੀ ਸੋਏ, ਨਾਨਕ ਪ੍ਰਭ ਧਿਆਈਏ ਪਾਈ, ਮੰਤਨ ਸੀਤਲ ਹੋਏ। ਸੋਠ ਮਹੱਲਾ ਪੰਜਵਾਂ, ਸੰਤੋ ਹਰ ਹਰ ਨਾਮ ਧਿਆਈ, ਸੁਖ ਸਾਗਰ ਪ੍ਰਭ ਵਿਸਰਿਓ ਨਾਹੀ, ਮਨ ਚੰਦੜਾ ਫਲ ਪਾਈ ਰਹੋ। ਸਤਿਗੁਰ ਪੂਰੇ ਤਾਪ ਗਵਾਇਆ, ਆਪਣੀ ਕਿਰਪਾ ਧਾਰੀ, ਪਾਰ ਬ੍ਰਹਮ ਭਏ ਦਿਆਲਾ, ਦੁੱਖ ਮਿਟਿਆ ਸਭ ਪਰਵਾਰੀ। ਸਰਨਦਾਨ ਮੰਗਰ ਰਸੂਪਾ, ਹਰ ਕਾ ਨਾਮ ਆਧਾਰੋ, ਨਾਨਕ ਪਾਤਰਾ ਕੀ ਪਰਮੇਸ਼ਰ, ਉਧਰਿਆ ਸਭ ਸੰਸਾਰੋ। ਸੋਠ ਮਹੱਲਾ ਪੰਜਵਾਂ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭਾ ਦੇ ਰਾਖਿਆ, ਹਰ ਗੋਬਿੰਦ ਨਾਮਾ ਨਰੋਆ। ਰਹੋ ਤਾਪ ਗਿਆ ਪ੍ਰਭਿਆ, ਮਟਾਇਆ ਜਨ ਕੀ ਲਾਜ ਰਖਾਈ, ਸਾਧ ਸੰਗਤ ਭਏ ਸਾਧ ਸੰਗਤ ਤੇ ਸਫਲ ਪਾਏ, ਸਤਿਗੁਰ ਕੇ ਬਲ ਜਾਈ। ਹਲਤ ਪਲ ਪ੍ਰਭ ਦੋਵੇਂ ਸਿਮਰੇ, ਹਮਰਾ ਗੁਣ ਅਬ ਗੁਣ ਨਾ ਵਿਚਾਰਿਆ, ਅਟਲ ਬਾਨ ਕੁਰ ਤੇਰਾ ਸਫਲ ਕਰ ਮਸਤਕ ਧਾਰਿਆ। ਸੋਠ ਮਹੱਲਾ ਪੰਜਵਾਂ, ਜੀ ਅੰਤਰ ਸਭ ਤਿਸਕੇ ਕੀਏ, ਸੋਈ ਸੰਤ ਸੁਹਾਈ, ਆਪਣੇ ਸੇਵਕੀ ਆਪੇ ਰਾਖੇ, ਪੂਰਨ ਭਈ ਵਡਾਈ। ਪਾਰ ਬ੍ਰਹਮ ਪੂਰਾ ਮੇਰੇ ਨਾਲ, ਗੁਰਪੂਰੇ ਪੂਰੀ ਸਭ ਰਾਖੀ, ਹੋਏ ਸਰਬ ਦਿਆਲ ਰਹੋ। ਅੰਦੇ ਨਾਮ ਦਾਮ ਤੇ ਆਏ ਜੀ ਪ੍ਰਾਣ ਕਾ ਦਾਤਾ, ਆਪਣੇ ਦਾਸ ਕੋ ਕੰਠ ਲਾਏ ਰਾਖੇ, ਜਿਉ ਬਾਰਕ ਪਿਤ ਮਾਤਾ। ਸੋਠ ਮਹੱਲਾ ਪੰਜਵਾਂ, ਕਰਤੀ ਜਾ ਚੌਪ ਦੇ ਇੱਕ ਓਹੰਕਾਰ, ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹਿ ਸਾਚੋ ਕਾਇਆ, ਸਕਦਾਰਾ ਨੇ ਪਤੇ ਆਇਆ, ਉਮਰਾ ਹੋ ਆ ਗੇ ਚੇਰਾ, ਮਿਲ ਰਾਜਨ ਰਾਮ ਨਵੇਰਾ। ਅਬ ਢੂੰਡਣ ਕਤੂ ਨਾ ਜਾਏ, ਗੋਬਿੰਦ ਭੇਟੇ ਗੁਰ ਗਸਾਈ, ਰਹੋ ਆਇਆ ਪ੍ਰਭ ਦਰਬਾਰਾ, ਨਸਤਾ ਸਗਰੀ ਮਿੱਠੀ ਪੁਕਾਰਾ, ਲੱਭਦੇ ਆਪਣੀ ਪਾਈ ਤਾਂ ਕਤੇ ਆਵੇ ਕਤ ਜਾਈ, ਤੈ ਸਾਚ ਨਾ ਨੇ ਵੇਰਾ, ਉਹਾਂ ਸਮ ਠਾਕਰ ਸਮ ਚੇਰਾ, ਅੰਤਰ ਜਾਮੀ ਜਾਮੇ ਮੇ ਬੋਲ ਤੇ ਆਗ ਪਛਾਣੇ, ਸਰਬਧਾਨ ਕੋ ਰਾਜਾ ਤੈ, ਅਨੰਤ ਸ਼ਬਦ ਅਗਾ ਜਾ ਤੈ, ਪੈ ਕਿਆ ਚਤੁਰਾਈ, ਮਿਲ ਨਾਨਕੇ ਆਪ ਗਵਾਈ। ਸੋਠ ਮਹੱਲਾ ਪੰਜਵਾਂ, ਹਿਰਦੇ ਨਾਮ ਵਸਾਇਓ, ਕਰ ਬੈਠੇ ਗੁਰੂ ਥੇ ਆਇਓ, ਗੁਰ ਪੂਰੇ ਸੱਚ ਗਿਆ, ਸੋ ਸੁਖ ਸਾਚਾ ਲਿਆ, ਆਪਣਾ ਹੋਇਓ ਗੁਰ ਮਿਹਰਬਾਨ, ਆਨੰਦ ਸੁਖ ਕਲਿਆਣ ਮੰਗਲ ਸਿਉ ਆਏ, ਖਰ ਕਰ ਇਸ਼ਨਾਨਾ ਰਹੋ। ਸਾਚੀ ਗੁਰ ਵਡਿਆਈ, ਤਾਂ ਕੀ ਕੀਮਤ ਕਹਿਣ ਨਾ ਜਾਏ, ਸਿਰ ਸਾਹਾ ਪਾਤਸ਼ਾਹ ਗੁਰ ਭੇਟਤ ਮਨ ਓਮਾਹਾ, ਸਗਲ ਪਰਾ ਸ਼ਤਲਾ ਥੇ, ਮਿਲ ਸਾ ਸੰਘ ਕੇ ਸਾਥੇ, ਕੁਣ ਦਾਨ ਹਰ ਨਾਮਾ, ਜਾ ਪੂਰਨ ਹੋਏ ਕੰਮ, ਗੁਰਕੀਨੋ ਮੁਕਤ ਦੁਆਰਾ, ਸਭ ਸ੍ਰੇਸ਼ਠ ਕਰੇ ਜੈਕਾਰਾ, ਨਾਨਕ ਪ੍ਰਭ ਮੇਰੇ ਸਾਥੇ, ਜਨਮ ਮਰਨ ਪਹਿਲਾ ਥੇ, ਸੋਰਣ ਮਹੱਲਾ ਪੰਜਵਾਂ। ਗੁਰਪੂਰੇ ਕਿਰਪਾ ਧਾਰੀ, ਪ੍ਰਭੂਰ ਪੂਰੀ ਲੋਚ ਹਮਾਰੀ, ਕਰ ਸਨਾਨ ਗ੍ਰਹਿ ਆਏ, ਅਨੰਦ ਮਗਲ ਸੁਖ ਪਾਏ, ਸੰਤੋ ਰਾਮ ਨਾਮ ਨਿਸਤਰੀਏ, ਉਠਤ ਬੈਠਤ ਹਰ ਹਰ ਤੇ ਆਈਏ, ਅੰਦਨ ਸੁਕਰਤ ਕਰੀਏ ਰਹੋ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਕਨਾਸੇ, ਹਰ ਚਰਨੀ ਚਿਤਲਾਏ, ਉਸਤ ਕਰੋ ਸਦਾ ਪ੍ਰਭ ਆਪਣੇ, ਜਨ ਪੂਰੀ ਕਲ ਰਾਖੀ, ਜੀ ਜਨ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ,
ਵਿਘਨ ਵਿਨਾਸ਼ਨ ਸਭ ਦੁੱਖ ਨਿਆਸਨ ਸਤਿਗੁਰ ਨਾਮ ਦੜ ਆਇਆ ਕੋਈ ਪਾਪ ਐਸਾ ਪਾਵਨ ਜਨ ਨਾਨਕ ਸੁਖ ਕਰ ਆਇਆ ਸੋਠ ਮਹੱਲਾ ਪੰਜਵਾਂ ਸਾਹਿਬ ਗੁਣੀ ਕਹਿਰਾ ਕਰ ਲਸ਼ਕਰ ਸਭ ਤੇਰਾ ਰਖਵਾਲੇ ਗੁਰ ਕਿਰਪਾਲਾ ਸਭ ਜੀ ਭਏ ਦਿਆਲਾ ਜਪਨਾ ਰਹੋ ਗੁਰ ਚਰਨਾ ਹੋ ਕਤਨੀ ਪ੍ਰਭ ਸਰਨਾ ਰਹੋ ਤੇਰਿਆਂ ਦਲ ਤੇਰੇ ਦੇ ਮਰਾਰੀ ਪ੍ਰਭ ਅਚਲ ਨੀ ਵਸਾਰੀ ਬਲਤਨ ਤਕੀਆ ਤੇਰਾ ਤੂੰ ਭਾਰ ਉਠਾ ਕੁਰ ਮੇਰਾ ਜਿੰਜਨ ਸੰਗਤ ਪਾਸਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦੀਆ ਕੁਸਲ ਖੇਮ ਸਭ ਤੀਆ ਹੋਏ ਪ੍ਰਭ ਸਹਾਈ ਸਭ ਉਠਲਾ ਕੀ ਪਾਈ ਸਾਸ ਪ੍ਰਭ ਧਿਆਈਏ ਹਰ ਮੰਗਲ ਨਾਨਕ ਗਾਈਏ ਸੋਰਠ ਮਹੱਲਾ ਪੰਜਵਾਂ ਸੂਖ ਸਹਿਜਾਨੰਦ ਦਾ ਪ੍ਰਭ ਮਿਲਿਓ ਮਨ ਪਾਵਨ ਦਾ ਪੂਰੇ ਗੁਰ ਕਿਰਪਾ ਧਾਰੀ ਤਾਕਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਦੀ ਨਾਨਕ ਬਾਜੇ ਆਨੰਦ ਵੀ ਨਾਰੋ ਔਰ ਚਰਨੀ ਕੀ ਉਠ ਸਰਾਣੀ ਸਭ ਚੂਕੀ ਕਾਰਨ ਲਗਾਣੀ ਜਗ ਜੀਵਨ ਦਾ ਤਾਪ ਆਇਆ ਹਰ ਰਸਕ ਰਸਕ ਗੁਣ ਗਾਇਆ ਪ੍ਰਭ ਕਾਟਿਆ ਜਮ ਖਾ ਫਾਸਾ ਮਨ ਪੂਰਨ ਹੋਈ ਆਸਾ ਜੈ ਪੇਖਾ ਤੈ ਸੋਈ ਹਰ ਪ੍ਰਭ ਬਿਨ ਅਵਰ ਨਾ ਕੋਈ ਕਰ ਕਿਰਪਾ ਪ੍ਰਭ ਆਖੇ ਸਭ ਜਨ ਜਨ ਦੁਖ ਲਾਥੇ ਨਿਰਭਉ ਨਾਮ ਧਿਆਏ ਅਟਲ ਸੁਖ ਨਾਨਕ ਪਾਇਆ ਸੋਰਠ ਮਹੱਲਾ ਪੰਜਵਾਂ ਠਾਂਡ ਪਈ ਕਰਤਾਰੇ ਤਾਪ ਛੋੜ ਸੁਗਿਆ ਪਰਵਾਰੇ ਸੂ ਪੂਰੇ ਹੈ ਰਾਖੀ ਗੁਰ ਚਾਤੇ ਕੀ ਤਾਖੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖਿਨ ਮੈਂ ਉਪਜੇ ਮਨ ਹੋਆ ਸਦਾ ਸੁਖਾਲਾ ਰਹੋ ਹਰ ਹਰ ਨਾਮ ਦੀਆ ਦਾਰੂ ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸੁਆਰੀ ਪ੍ਰਭ ਨਪਨਾ ਬਿਰਧ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਿਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਕਬੀਰਾ ਜਬ ਨਾਨਕ ਨਾਮ ਸਤ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਜਵਾਂ ਵਿਚ ਕਰਤਾ ਪੁਰਖ ਖਲੋਆ ਬਾਲ ਨ ਵਿੰਗਾ ਹੋਆ ਮੱਜਨ ਕੁਰੇ ਅੰਧਾਰਾ ਸੇ ਜਫਰ ਕਿਰਪਿਖ ਨਾਸੇ ਸੰਤੋ ਰਾਮਦਾਸ ਸਰੋਵਰਣੀ ਕਾਜੋ ਨਾ ਵੇਸੋ ਕੁੱਲ ਤਰਾਵੇ ਧਾਰ ਹੋਆ ਹੈ ਜੀ ਕਾ ਰਹੋ ਜੈ ਜੈਕਾਰ ਜਗ ਗਾਵੇ ਮਨ ਚਿਦੜਾ ਫਰ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਤੇ ਜੋ ਉਹਨੂੰ ਪਰਮਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਇਹ ਬ੍ਰਹਮ ਵਿਚਾਰ ਸੋ ਜਾਣੇ ਜਿਸ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਭ ਸਰਨ ਆਈ ਸਭ ਚਿੰਤਾ ਗਣਤ ਮਿਠਾਈ ਸੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਨਵਾਹੀ ਪੂਰੀ ਗਾਈ ਬਾਤ ਨਰੇ ਆਊਰੀ ਉਹ ਚਰਨ ਨਿਸਤਾਰੇ ਹਰਨ ਨਾਮ ਸਮਾਰੇ ਆਪਣਾ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਘਰ ਰਾਖੇ ਮਾਤ ਪਿਤਾ ਜੋ ਪਾਲਾ ਰਹੋ ਬੜਭਾਗੀ ਸਤਿਗੁਰ ਪਾਇਆ ਅੰਮ੍ਰਿਤ ਬਾਣੀ ਗਾਵੇ ਸਾਧਾਂ ਕੀ ਧੂਰੀ ਨਾਵੇ ਆਪਣਾ ਨਾਮ ਆਪੇ ਦੀਆ ਪ੍ਰਭ ਕਰਨ ਹਰ ਰਖ ਲਈਆ ਹਰ ਦਰਸ਼ਨ ਪ੍ਰਾਣ ਅਧਾਰਾ ਪੂਰਨ ਬਿਮਰ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸਰਨ ਸੁਭਾਮੀ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਾਂ ਸੋਹੇ ਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੇ ਬੰਦ ਸੰਗ ਸਹਾਈ ਰਹੋ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਦੇਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਏ ਬੌੜ ਨਾ ਜਿਉਨੀ ਪਾਈਏ ਜਿਸ ਦੇਵੇ ਪੁਰਖ ਵਧਾਤਾ ਹਰ ਹਸਤਿਨ ਹੀ ਜਾਤਾ ਜਮ ਕੰਕਰ ਨੇੜਾ ਨਾ ਆਇਆ ਸੁਖ ਨਾਨਕ ਸਗਲ ਹੀ ਸਰਨੀ ਪਾਇਆ ਸੋਠ ਮਹੱਲਾ ਪੰਜਵਾਂ ਗੁਰਪੂਰੇ ਕੀਤੀ ਪੂਰੀ ਸਬਰ ਰਿਹਾ ਪਰ ਪੂਰੀ ਖੇਮ ਕੁਸ਼ਲ ਪਿਆ ਇਸ਼ਨਾਨਾ ਪਾਰ ਬ੍ਰਹਮ ਬਿਟੋ ਕਰਬਾਨਾ ਗੁਰ ਕੇ ਚਰਨ ਕਮੜ ਤਾਰੇ ਵਿਘਨ ਲਾਗੇ ਤਿਲਕਾ ਕੋਈ ਕਾਰੇ ਸਗਲ ਸਵਾਰੇ ਰਹੋ ਮਿਲ ਸਾਧੂ ਦੁਰਮਤ ਖੋਏ ਪੁੱਤ ਪਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਬਲਾ ਤੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਿਆਈਏ ਮਨ ਵਾਂਛਤ ਵਰ ਪਾਏ ਗੁਰਪੂਰਾ ਹਿਰਦੇ ਤੇ ਆਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ ਸੋਰਠ ਰਾਗ ਸੋਰਠ ਮਹੱਲਾ ਪੰਜਵਾਂ ਦਹਦੇ ਸਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ ਸੋਠ ਮਹੱਲਾ ਪੰਜਵਾਂ ਦਹਜ ਛਤਰ ਮੇ ਕਟਾਕਟ ਦਾ ਮਨ ਚੰਕ ਡਰਾਇਓ ਸੇਜ ਅਖੇ ਦੀ ਨੀਂਦ ਨਹਿ ਨੈਨੋ ਪਰਤ ਦੇ ਸਦਾਇਓ ਨਾ ਹੁਣੇ ਸੰਦੇ ਸਰੋ ਮਾਇਓ ਏਕੇ ਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰ ਹੋ ਆਇਓ ਰਹਾਓ ਕਿਉਂ ਬਿਸਰੇ ਹੇ ਲਾਲ ਪਿਆਰ ਸਭ ਗੁਣਾ ਸੁਖਦਾਇਓ ਮੰਦਰ ਚਰਕੇ ਪੰਥ ਨਹਾਰਿਓ ਨੈਣ ਨੀਰ ਭਰੇ ਆਇਓ ਹਾਂ ਹਾਂ ਪੀਤ ਪਿਆ ਹੈ ਵੀਚੋ ਸੁੰਤ ਦੇਸ਼ ਨਿਕਟਾਇਓ ਪਾਂਭੀਰੀ ਕੇ ਪਾਤ ਪਰਦੋ ਬਿਨ ਵੇਖੇ ਦੂਰ ਆਇਓ ਪਿਓ ਕਿਰਪਾਲ ਸਰਬ ਕੋਠਾ ਕਰ ਸਗਰੋ ਦੁਖ ਮੰਡਾਇਓ ਕਹੋ ਨਾਨਕ ਖਾਵੇਂ ਭੀਤ ਗੁਰ ਖੋਜ ਤੇ ਉਹਦੇ ਆਰ ਵੀ ਢਲੋ ਪਾਇਓ
ਸਰਵਰਿਓ ਅੰਧੇ ਸਰੋ ਮਾਇਓ ਜੋ ਚਾਹਤ ਸੋ ਗੁਰੂ ਮਲਾਇਓ ਸਰਵਗੁਣਾ ਨਿਦਰ ਆਇਓ ਰਾਉ ਰਹਾਓ ਦੂਜਾ ਸੋਠ ਮਹੱਲਾ ਪੰਜਵਾਂ ਗਹੀ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੀ ਨਾਮ ਭਰਿਓ ਭਗਤ ਗੋਬਿੰਦ ਕਾਇ ਰਾਖੋ ਪੈਜ ਸੰਵਾਰੀ ਹਰ ਜੀਓ ਨਿਮਾਣਿਆ ਤੂੰ ਮਾਣ ਨਿਚੀਜਿਓ ਜੀਵ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕਰਵਾਣ ਰਾਉ ਜੈਸਾ ਬਾਲਕ ਭਾਏ ਸਵਾਈ ਲੱਖ ਅਪਰਾਧ ਕਮਾਵੇ ਕਰ ਪਦੇਸ਼ ਝੜਕੇ ਬੋ ਪਾਂਤੀ ਬੋੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ਲੇ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭਿਅਤ ਜਾਣੇ ਤਾਵਾ ਕਿਸ ਪੇ ਅੱਖ ਸੁਣਾਈਏ ਕਹਿਣਾ ਕਥਨ ਭੀਜੇ ਗੋਬਿੰਦ ਹਰ ਭਾਵੇ ਪੈਜ ਰਖਾਈਏ ਅਵਰ ਓਟ ਮਹਿ ਸਕਦੀ ਦੇਖੀ ਕਿ ਤੇਰੀ ਓਟ ਰਹਾਈਏ ਹੋਏ ਦਿਆਲ ਕਿਰਪਾਲ ਪ੍ਰਭ ਠਾਗਰ ਆਪਣੇ ਸੁਣੇ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੇ ਸਭ ਚੂਕੇ ਮਨ ਕੀ ਚਿੰਤੀ ਹਰ ਹਰ ਨਾਮ ਔਖਦ ਮੁਖ ਦੀਆ ਜਨ ਨਾਨਕ ਸੁਖ ਬਸੰਤੀ ਸੋਠ ਮਹੱਲਾ ਪੰਜਵਾਂ ਸਿਮਰ ਸਿਮ ਪ੍ਰਭਾਏ ਨੰਦਾ ਦੁੱਖ ਰੇਟ ਸਭ ਨਾਟੇ ਗੁਣ ਗਾਵ ਦਿੱਤੇ ਆਵਤ ਪ੍ਰਭ ਆਪਣਾ ਕਾਰੇ ਸਗਲੇ ਸਾਂਢੇ ਜਗਜੀਵਨ ਨਾਮ ਤੁਮਾਰਾ ਗੁਰਪੂਰੀ ਦਿਓ ਉਪਦੇਸਾ ਜਾ ਭਜਲ ਪਾਰੇ ਉਤਾਰਾ ਰਹੋ ਤੂੰ ਹੈ ਮੰਤਰੀ ਸੁਣੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਆਰਾ ਤੂੰ ਆਪੇ ਦਾਤਾ ਹੈ ਆਪੇ ਭੁਗਤਾ ਕਿਆ ਇਹ ਜੰਤ ਵਿਚਾਰਾ ਕਿਆ ਗੁਣ ਤੇਰੇ ਅੱਖ ਬਖਾਣੇ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਚੱਜ ਤੁਮੇ ਵਡਿਆਈ ਧਾਰਨ ਨੂੰ ਕਰਾਇਆ ਪ੍ਰਭ ਸਵਾਮੀ ਮਦਦ ਕੀ ਨੀ ਬੁਰੀ ਸਦਾ ਸਦਾ ਨਾਨਕ ਵਲਿਆਰੀ ਪਾਛੋ ਸੰਤਾ ਧੂਰੀ ਕੋਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਠ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਟ ਸਵਾਰੀ ਆਪਣੇ ਦਾਸ ਕੋ ਭਿਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਊਨਾ ਬਾਤ ਨਕਾਈ ਰਹੋ ਕਰਤੇ ਪੁਰਖ ਲਾਲ ਦਵਾਇਆ ਪਿੱਛੇ ਲੱਗ ਚਲੀ ਬਾਇਆ ਤੋੜ ਨਾ ਖਤੂ ਆਵੇ ਮੇਰੇ ਪੂਰੇ ਸਤਿਗੁਰ ਭਾਵੇ ਸਿਮਰ ਸਿਮਰ ਦੇ ਆਲਾ ਸਬਜੀ ਭਏ ਕਿਰਪਾਲਾ ਜੈ ਜੈ ਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰਵ ਸਵਾਮੀ ਮੋਰ ਆਏ ਪੁਨ ਪਦਾਰਥ ਤੇਰਾ ਜਨ ਨਾਨਕ ਇਕ ਧਿਆਇਆ ਸਰ ਫਲਾ ਪੁਨ ਪਾਇਆ ਸੋਠ ਮਹੱਲਾ ਪੰਜਵਾਂ ਕਰਤੀ ਜਦ ਉਪਦੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰਪੂਰੇ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਗ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹੋ ਸਾਧ ਸੰਗ ਮੱਲਾ ਥੀ ਪਾਰ ਬ੍ਰਹਮ ਪਿਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਪਾਇਆ ਸੋਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਲਾਇਆ ਸੋ ਕਰ ਦਈ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸੰਗਲ ਮਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਈ ਗੁਰਪੂਰੇ ਤੇ ਪਾਈ ਰਹੋ ਪ੍ਰਭ ਕੀ ਅਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾਂ ਆਗੇ ਸੁਗੁਰ ਦੀਆ ਪਾਛੇ ਕੁਸ਼ਲ ਖੇਮ ਗੁਰ ਕੀਆ ਸਭ ਨੂੰ ਦਾਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰ ਕੀ ਵਡਿਆਈ ਬਨ ਇੱਛੇ ਫਲ ਪਾਈ ਸੰਤੋ ਦਿਨ ਦਿਨ ਚੜ੍ਹੇ ਸਵਾਈ ਰਹੋ ਜੀ ਜਨ ਸਭ ਭਏ ਦਿਆਲਾ ਪ੍ਰਭ ਨੇ ਕਰ ਦਾਨ ਦੀਨੇ ਸਹਿਰ ਸਵਾਏ ਮਿਲੇ ਗੋਪਾਲਾ ਨਾਨਕ ਸਾਚਪਤੀ ਨੇ ਸੋਰਠ ਮਹੱਲਾ ਪੰਜਵਾਂ ਗੁਰਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਬ ਲਜਾਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਵਿਨਾਸੀ ਤਾ ਕੀ ਸੇਵ ਨ ਵਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਸੋਠ ਮਹੱਲਾ ਪੰਜਵਾਂ ਗੁਰ ਆਪਣੇ ਬੁਲਿਹਾਰੀ ਜਿਨ ਪੂਰਨ ਪੈਰ ਸਵਾਰੀ ਮਨ ਚਲਿਆ ਫਲ ਪਾਇਆ ਪ੍ਰਭ ਆਪਣਾ ਸਦਾ ਤੇ ਆਇਆ ਸੰਤੋ ਤਿਸ ਬਿਨ ਅਵਰ ਨ ਕੋਈ ਕਰਨ ਕਰ ਪ੍ਰਭ ਸੋਈ ਰਹਾਓ ਪ੍ਰਭ ਆਪਣੇ ਪਰ ਦੀਨੇ ਸਗਲ ਜੀ ਬਸਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਟਾਇਆ ਸੋਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨੰਦ ਤੂਰੇ ਸਰਵ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਵੇਦਨ ਸਤਿਗੁਰੇ ਆਪ ਗਵਾਈ ਸਿਖ ਸੰਤ ਸਭ ਸਰਸੇ ਹੋਏ ਹਰ ਨਾਮ ਧਿਆਈ ਰਹੋ ਜੋ ਮੰਗੇ ਸੋਲੇ ਵੈ ਪਰ ਆਪਣਾ ਸੰਤਾਂ ਦੇ ਵੇ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਜ ਸੁਭਾਕਿਆ ਸੋਠ ਮਹੱਲਾ ਪੰਜਵਾਂ ਸੋਈ ਕਰਾਈ ਜੋ ਤੁਤ ਪਾਵੇ ਮੋਹ ਸਿਆਣਪ ਕਛੂ ਨਾ ਆਵੇ ਹਮ ਬਾਲਕ ਤੋਂ ਸਰਨ ਆਈ ਪ੍ਰਭ ਆਪੇ ਪੈ ਜਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪਿਤ ਪਾਲਣ ਲਾਗਾ ਕਰੀ ਤੇਰਾ ਕਰ ਆਇਆ ਰਾਓ ਜੀ ਜਨ ਤੇਰੇ ਤਾਰੇ ਪ੍ਰਭ ਡੋਰੀ ਹਾਥ ਮਾਰੇ ਜੋ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਸੋਠ ਮਹੱਲਾ ਪੰਜਵਾਂ ਹਰ ਨਾਮ ਹਿਰਦੇ ਪਰ ਹੋਇਆ ਸਭ ਕਾਜ ਹਮਾਰਾ ਹੋਆ ਪ੍ਰਚਰਨੀ ਮਨ ਲਾਗਾ ਪੂਰਨ ਜਾ ਕੇ ਭਾਗਾ ਬਿਨ ਸਾਧ ਸੰਗਤ ਹਰ ਧਿਆਇਆ ਆਠ ਪਹਿਰ ਅਰਾਧਿਓ ਹਰ ਹਰ ਮਨ ਚੰਦਿਆ ਫਲ ਪਾਇਆ ਰਹੋ ਪਰ ਅਪੂਰਬ ਲਾਂਕੁਰ ਜਾ ਗਿਆ ਰਾਮ ਨਾਮ ਮਨ ਲਾ ਗਿਆ ਮੰਤਨ ਹਰ ਦੱਥ ਸਮਾਵੇ ਨਾਨਕ ਦਾ ਸੱਚੇ ਗੁਣ ਗਾਵੇ ਸੋਠ ਮਹੱਲਾ ਪੰਜਵਾਂ
ਗੁਰਮਿਲ ਪ੍ਰਭ ਚਿਤਾਰਿਆ ਕਰ ਸਭ ਸਵਾਰਿਆ ਮੰਦਾ ਕੋ ਨਾ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰਨ ਸਵਾਮੀ ਜੀ ਜਨ ਸਭਾ ਦਿੱਤੇ ਗਏ ਸੋ ਪ੍ਰਭ ਅੰਤਰ ਜਾਮੀ ਰਾਓ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਵਾਰੇ ਪਤਿਤ ਪਾਵਣ ਪ੍ਰਭ ਨਾਮਾ ਜਨ ਨਾਨਕ ਸਤਿਕਰਵਾਨਾ ਸੋਠ ਮਹੱਲਾ ਪੰਜਵਾਂ ਪਾਰ ਬ੍ਰਹਮਸਾਰ ਸਵਾਰਿਆ ਹੈ ਲੋਹੜਾ ਗੁਰੂ ਉਭਾਰਿਆ ਆਨੰਦ ਕਰੈ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸਭ ਸਿਤਵਨ ਦਾਸ ਤੁਮਾਰੇ ਰਖ ਪੈਸਾ ਸਪਨੇ ਕੀ ਕਾਰਜ ਆਪ ਸਵਾਰੇ ਰਹੋ ਮੇਰਾ ਪ੍ਰਭੁਰ ਉਪਕਾਰੀ ਪੂਰਨ ਕਲ ਜਨ ਧਾਰੀ ਨਾਨਕ ਸਰਨੀ ਆਇਆ ਮਨ ਚੰਦਿਆ ਫਲ ਪਾਇਆ ਸੋਠ ਮਹੱਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕਰ ਹਾਈ ਬਿਘਨ ਗਏ ਹਰਨਾਈ ਮੇਰਾ ਪ੍ਰਭੂ ਆ ਸਦਾ ਦੇ ਆਲਾ ਅਰਦਾਸ ਹੁਣੀ ਪ੍ਰਗਤ ਆਪਣੇ ਕਿ ਸਭ ਜੀ ਪਿਆ ਦੇ ਆਲਾ ਸਭ ਜੀ ਪਿਆ ਕਿਰਪਾਲਾ ਰਾਓ ਪ੍ਰਭ ਕਰਨ ਕਾਰਨ ਸਮਰਥਾ ਔਰ ਸਿਮਰਤ ਸਬਦ ਖੁਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸੁਵੰਤੀ ਸੋਠ ਮਹੱਲਾ ਪੰਜਵਾਂ ਆਪਣਾ ਗੁਰੂ ਤੇ ਆਏ ਬਿਨ ਕੁਸ਼ਲ ਸਿੱਤੀ ਕਰ ਆਏ ਨਾਮੇ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਏ ਸੰਤੋ ਹਰ ਹਰ ਹਰ ਅਰਾਧੋ ਹਰ ਅਰਾਧ ਸਭੋ ਕੁਛ ਪਾਈਏ ਕਾਰਜ ਸਗਲੇ ਸਾਧੋ ਰਹੋ ਪ੍ਰੇਮ ਭਗਤ ਪ੍ਰਭ ਲਾਗੀ ਜੈ ਪਾਏ ਜਿਸ ਵੜ ਪਾਗੀ ਜੈ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਸੋਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਪਨ ਆਨੰਦ ਕਰੈ ਨਰ ਨਾਰੀ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਇਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਿਹਾ ਸਭਨੀ ਜਾਈ ਰਹੋ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਸੋਠ ਮਹੱਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਸਤਿਗੁਰ ਦੀਨ ਦਿਆਲਾ ਦਾ ਸਭ ਨੇ ਕੀ ਆਪ ਰਾਖੇ ਘੜ ਘੜ ਸ਼ਬਦ ਸੁਭਾਖੇ ਗੁਰ ਕੇ ਚਰਨ ਉੱਪਰ ਵੱਲ ਜਾਈ ਦਿਨ ਸਰੈਨ ਸਾਸਾ ਸੰਭਾਲੀ ਪੂਰਨ ਸਭ ਦੀ ਥਾਈ ਰਹੋ ਆਪ ਸੁਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡੇ ਆਈ ਭਾਈ ਨਾਨਕ ਪ੍ਰਭ ਸਰਨ ਆਈ ਸੋਠ ਮਹੱਲਾ ਪੰਜਵਾਂ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਵਾਣਾ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛੇ ਸੋਈ ਫਲ ਪਾਵੇ ਬਿਰਥੀ ਆਸ ਨਾ ਜਾਈ ਰਹੋ ਕਿਰਪਾ ਕਰੇ ਜਿਸ ਪ੍ਰਾਣ ਪੜਦਾ ਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤਾ ਕਾ ਮਨ ਲੀਨਾ ਪਾਰ ਬ੍ਰਹਮਨ ਪਾਵੇ ਆਠ ਪੈਰ ਹਰ ਕਾਜਾ ਸਰਬਣਾ ਵਿਖੇ ਠਗੌਰੀ ਲਾਠੀ ਸੰਗ ਮਲਾਏ ਦੀਆ ਮੇਰੇ ਕਰਤੇ ਸਾਧ ਸੰਤ ਸਾਧ ਭਏ ਸਾਥੀ ਪ੍ਰਗਵਾਲੀ ਨੇ ਸਰਬਸ ਦੀਨੇ ਆਪੇ ਆਪ ਮਲਾਇਆ ਕੌ ਨਾਨ ਸਤੋਕ ਪੂਰਨ ਪੂਰਾ ਸਤਿਗੁਰ ਪਾਇਆ ਸੋਠ ਮਹੱਲਾ ਪੰਜਵਾਂ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੀਨ ਛਾਰੀ ਇਸ ਆਗੇ ਕੁਨਟ ਕਾਵੇ ਵੇਕਾਰੀ ਗੁਰਪੂਰੇ ਗਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੇ ਦਿਸਕੀ ਗਤ ਹੋਵੇ ਉਧਰੇ ਸਗਲੇ ਕੋਟਾ ਰਾਓ ਸੰਤ ਸੰਗ ਜਿਸ ਗਾਇਆ ਇਹ ਪੂਰਨ ਹਰ ਤਨ ਪਾਇਆ ਕਹੋ ਨਾਨਕ ਆਪ ਮਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸੁਰਟ ਮਹੱਲਾ ਪੰਜਵਾਂ ਗੁਰਪੂਰੇ ਪੂਰੀ ਕੀ ਨੀ ਬਖਸ਼ਪ ਨੀ ਕਰ ਦੀਨੀ ਨਿਤ ਆਨੰਦ ਸੁਖ ਪਾਇਆ ਥਾ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦੀ ਅਰਦਾਤੀ ਗੁਰਪੂਰੇ ਕਿਰਪਾ ਕਰ ਦੀਨੀ ਬਿਰਲੇ ਕਿਨਹੀ ਜਾਤੀ ਰਹੋ ਗੁਰਬਾਣੀ ਗਾਵ ਹੋ ਪਾਈ ਅਸਫਲ ਸਦਾ ਸੁਖਦਾਈ ਨਾਨਕ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ ਸੋਠ ਮਹੱਲਾ ਪੰਜਵਾਂ ਗੁਰਪੂਰਾ ਰਾਧੇ ਕਰ ਸਗਲੇ ਸਾਧੇ ਸਗਲ ਮਨੋਰਥ ਪੂਰੇ ਵਾਜੇ ਅਨਜ ਦੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਸਥਾਨ ਵਸੇ ਸੁਖ ਸਹਿਜੇ ਸਗਲੇ ਦੁੱਖ ਮਟਾਇਆ ਰਹੋ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾ ਸੁਖ ਖਾਣੀ ਨਿਰਮਲ ਕਥ ਕਹਾਣੀ ਸੋਠ ਮਹੱਲਾ ਪੰਜਵਾਂ ਭੁੱਖੇ ਖਬਤ ਲਾਜ ਨਾ ਆਵੇ ਤੇ ਉਹ ਹਰ ਜਨ ਹਰ ਗੁਣ ਗਾਵੇ ਆਪਣੇ ਕਾਜ ਗੋਕੋਲ ਕਾਜ ਦਰਗੇ ਮੁਖ ਉਜਲ ਸਦਾ ਸਦਾ ਸੁਖ ਪਾਈਏ ਰਹੋ ਜੋ ਕਾਮੀ ਕਾਮ ਲਵਾਵੇ ਤੇ ਉਹ ਹਰਦਾ ਸਰਜਸ ਪਾਵੇ ਜੇ ਉਹ ਮਾਤਾ ਬਾਲ ਲਪਟਾਵੇ ਤੇ ਉਹ ਗਿਆਨੀ ਨਾਮ ਕਮਾਵੇ ਗੁਰਪੂਰੇ ਤੇ ਪਾਵੇ ਜਨ ਨਾਨਕ ਨਾਮ ਤੇ ਆਵੇ ਸੋਠ ਮਹੱਲਾ ਪੰਜਵਾਂ ਸੁਖ ਸਾਂਦ ਘਰੇ ਆਇਆ ਨੰਦਕ ਕੇ ਮੁਖ ਛਾਇਆ ਪੂਰੇ ਗੁਰ ਪਹਿਰਾਇਆ ਬਿਨਸੇ ਸੁਖ ਸਵਾਇਆ ਸੰਤੋ ਸਾਚੇ ਘੀ ਵਡਿਆਈ ਜਨ ਅਚਰ ਸੋਭ ਬਣਾਈ ਰਹੋ ਬੋਲੇ ਸਾਹਿਬ ਕੇ ਪਾਣੇ ਦਸ ਪਾਣੀ ਬ੍ਰਹਮ ਵਿਖਾਣੇ ਨਾਨਕ ਪ੍ਰਭ ਸੁਖਦਾਈ ਜਨ ਪੂਰੀ ਬਣਤ ਬਣਾਈ ਸੋਠ ਮਹੱਲਾ ਪੰਜਵਾਂ ਪ੍ਰਭ ਆਪਣਾ ਹਿਰਦੇ ਤੇ ਆਏ ਕਰ ਸਹੀ ਸਲਾਮਤੀ ਆਏ ਸੰਤੋਖ ਪਿਆ ਸੰਸਾਰੇ ਗੁਰਪੂਰੇ ਲਾਕਾਰੇ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪੇ ਭਤਕੀ ਗਣਤ ਨ ਗਣੀਏ ਰਾਖੇ ਬਾਲ ਗੋਪਾਲਾ ਰਾਓ ਹਰ ਨਾਮ ਹਿਰਦੇ ਹੋਰ ਤਾਰੇ ਦਿਨ ਸਭੇ ਥੋਕ ਸਵਾਰੇ ਗੁਰਪੂਰੇ ਤੁਸ ਗੁਰਪੂਰੇ ਤੁਸ ਦੀਆ ਫਿਰ ਨਾਨਕ ਦੁੱਖ ਨਾ ਥੀਆ ਸੋਠ ਮਹੱਲਾ ਪੰਜਵਾਂ ਹਰ ਮੰਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਤੀ ਕੀ ਵਡਿਆਈ ਤਾਂ ਕਿ ਕੀਮਤ ਕਹੀ ਨਾ ਜਾਈ ਹੌਂਕਰ ਬਣ ਜਾਈ ਤੇਰੇ ਨਾਮੇ ਜਿਸ ਨੂੰ ਬਖਸ਼ ਦੇ ਮੇਰੇ ਪਿਆਰੇ ਸੋਜਸ ਤੇਰਾ ਗਾਵੇ ਰਹੋ
ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪ੍ਰਭਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੇ ਛਾਈ ਸੋਠ ਮਹੱਲਾ ਪੰਜਵਾਂ ਆ ਗਏ ਸੁਖ ਮੇਰੇ ਮੀਤਾ ਪਾਛੇ ਅਨੰਤ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਾਥੂ ਨਾਹੀ ਸਾਚੇ ਸਾਹਿਬ ਸਿਉ ਮਨ ਮਾਨਿਆ ਸਭ ਸਨ ਨਿਰੰਤਰ ਜਾਣਿਆ ਰਹੋ ਸਭ ਜੀ ਤੇਰੇ ਦਿਆਲਾ ਭਗਤ ਘਰੇ ਪਤਪਾਲਾ ਚਰਜ ਤੇਰੀ ਵਡਿਆਈ ਜਿਤ ਨਾਨਕ ਨਾਮ ਤੇ ਆਈ ਸੋਠ ਮਹੱਲਾ ਪੰਜਵਾਂ ਨਾਲ ਨਾਰਾਇਣ ਮੇਰੇ ਜਮਦੂਤ ਨਾ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸਤ ਸਾਖੇ ਗੁਰਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦਾਸ ਕੁਸਮਤ ਦੀਤੀ ਰਹੋ ਪ੍ਰਭ ਸਗਲੇ ਥਾਂ ਵਸਾਏ ਸੁਖ ਸਾਂਦ ਮੇਰੇ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਟਾਏ ਸੋਠ ਮਹੱਲਾ ਪੰਜਵਾਂ ਸਰਬ ਸੁਖਾ ਤਾ ਦਾਤਾ ਸਤਿਗੁਰ ਤਾ ਕੀ ਸਰ ਨਹੀਂ ਪਾਈਏ ਦਰਸ਼ਨ ਭੇਟ ਤੋਰ ਦਾ ਦੁਖ ਗਿਆ ਹਰ ਗਾਈਏ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਆਰਾ ਦੋ ਗੁਰ ਪੂਰੇ ਕੀ ਸਰਣ ਆਈ ਰਹੋ ਤਿਸੇ ਪਰਾ ਪਰ ਜਿਸ ਤੁਰ ਰੱਖਿਆ ਸੋਈ ਪੂਰਨ ਪਾਈ ਨਾਨਕ ਕੀ ਬੈਨੰਤੀ ਪ੍ਰਭ ਜੀ ਨਾਮ ਰਹਾ ਲਿਬਲਾਈ ਸੋਠ ਮਹੱਲਾ ਪੰਜਵਾਂ ਕਰਨ ਕਰਾ ਬਨ ਹਰੇ ਅੰਤਰ ਜਾਮੀ ਜਨੇ ਆਪਣੇ ਕੇ ਰਾਖੇ ਜੈ ਜੈ ਕਾਰ ਉਪਜਗ ਪੀਤਰ ਸ਼ਬਦ ਗੁਰੂ ਰਸ ਚਾਖੇ ਪ੍ਰਭ ਜੀ ਤੇਰੀ ਓਟਕ ਸਾਈ ਤੂੰ ਸਮਰੱਥ ਸਰਣ ਕਦਾ ਤਾਠ ਬੈਰ ਤੁਮ ਧਿਆਈ ਰਹੋ ਜੋ ਜਨ ਭਜ ਕਰੇ ਪ੍ਰਭ ਤੇਰਾ ਤਿਸੇ ਅੰਦੇਸਾ ਨਾਹੀ ਸਤਿਗੁਰ ਚਰਨ ਲਗੇ ਪਉ ਮਿਟਿਆ ਹਰ ਗੁਣ ਗਾਏ ਮਨ ਮਾਹੀ ਸੁਖ ਸਹਿਜ ਆਨੰਦ ਕਰੇ ਦੇ ਸਤਿਗੁਰ ਦੀ ਆਦਲਾਸਾ ਜਿਨ ਕਰ ਆਏ ਸੋ ਬਾਸੇ ਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕਾਮਾ ਗੁਰਚਰਨੀ ਲਾਗ ਤਰੇ ਉਪਭ ਸਾਗਰ ਜਪ ਨਾਨਕ ਹਰ ਹਰ ਨਾਮਾ ਸੋਠ ਮਹੱਲਾ ਪੰਜਵਾਂ ਪਿਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਭਿਤ ਘਾਟੀ ਖਿਨ ਮੈਂ ਰੱਖ ਲਿਓ ਜਨੇ ਆਪਣਾ ਗੁਰ ਪੂਰੇ ਵੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਤਿ ਆਈਏ ਸਗਲ ਕਲੇਸ਼ ਮਿਟੈ ਤਿਸ ਤਨ ਤੇ ਮਨ ਚੰਦਿਆ ਫਲ ਪਾਈਏ ਰਹੋ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਂਚਾ ਕੰਮ ਪਾਰਾ ਸਾਧ ਸੰਗ ਨਾਨਕ ਤੇ ਆਇਆ ਮੂੰਖ ਜਲ ਭਏ ਦੁਆਰਾ ਸੋਠ ਮਹੱਲਾ ਪੰਜਵਾਂ ਸਿਮਰੋ ਆਪਣਾ ਸਾਈ ਦਿਨ ਸਰੈਨ ਸਭ ਧਿਆਈ ਹੱਥ ਦੇ ਜਿਨ ਰਾਖੇ ਹਰਨਾ ਮਾਰਾ ਚਾਖੇ ਆਪਣੇ ਗੁਰ ਉਪਰ ਕਰੋ ਆਣ ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹੋ ਨਾਨਕ ਜਨ ਸਰਨਾਈ ਜਿਨ ਪੂਰਨ ਪੈਜ ਰਖਾਈ ਸਗਲੇ ਦੁੱਖ ਮਟਾਈ ਸੁਖ ਪੁੰਚੋ ਮੇਰੇ ਭਾਈ ਸਗਲ ਮਹੱਲ ਸੋਠ ਮਹੱਲਾ ਪੰਜਵਾਂ ਸੁਣੋ ਬੇਨੰਤੀ ਠਾਕਰ ਮੇਰੇ ਜੀ ਜਨ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾ ਬਣਹਾਰੇ ਪ੍ਰਭ ਜੀ ਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮਥਾਰੇ ਰਾਓ ਸੁਣੀ ਪਕਾਰ ਸਮਰੱਥ ਸਵਾਮੀ ਬੰਧਨ ਘੱਟ ਸਵਾਰੇ ਪੈਰ ਸਰੋ ਪਾ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੋਠ ਮਹੱਲਾ ਪੰਜਵਾਂ ਜੀ ਜੰਤ ਸਭ ਬਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀ ਉਪਰੇ ਆਪਣੇ ਪਵਨਿੰਦ ਪਾਰ ਉਤਾਰੇ ਸੰਤਨ ਕੇ ਕਾਰ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਜਦ ਪੂਰ

ਕਿਸੇ ਕਿਸੇ ਰੱਖਣ ਤੂੰ ਹੁੰਦ ਕਿਸੀਆਂ ਪਾਣੀ ਕਿਸੀਆਂ ਪਾਣੀ ਕਿਸੇ ਪਾਸ ਕਿਸੀਆਂ ਸੁਣਦੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ

संत सूर मोह।

ਸਤਿਗੁਰ ਤੇਰੇ ਸੁਣਾਈ ਬਿਨ ਗੁਰ ਕੀਤੇ ਪੰਜ ਹੋਏ ਬਸ ਆਸ ਪਾਣੀ ਬ੍ਰਹਮਾ ਸਤਿ ਸੁਹਾਗ ਕਰਾਂ।

ਆਪੇ ਜਾਣੇ ਆਪਣੇ ਅੱਖ ਦੇ ਵਿੱਚ ਹਾਂ ਜਿਸ ਤੋਂ

ਕਿਤੇ ਕਿਤੇ ਰਤਨ ਢੂੰਡ ਕਿਤੀਆਂ ਬਾਣੀ ਕਿਤੀਆਂ ਬਾਣੀ ਕਿਤੇ ਪਾਪ ਸੁਰਿੰਦਰ ਕਿਤੀਆਂ ਸੁਖੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋ ਤੋੜ ਅਨੰਦ ਧਰਮ ਖੰਡ ਕੀ ਬਾਣੀ ਜਿੱਥੇ ਘਾਟ ਕਰੀਏ ਦੋ ਦਾਸੀਆਂ।

संत सूर मोह।

ਪਾਈਆ ਪੰਡ

ਕਿੱਥੇ ਕਿੱਥੇ ਰੱਖਣ ਤੂੰ ਹੁੰਦਾ ਕਿੱਥੀਆਂ ਬਾਣੀ ਕਿੱਥੀਆਂ ਬਾਣੀ ਕਿੱਥੇ ਪਾਸ ਰਹਿੰਦਾ ਕਿੱਥੀਆਂ ਸੁਖੀ ਨਾਨਕ ਅੰਤ

ਵੇਖਾ ਤਪ ਦਿਆਂ ਦਿਲਦਾ ਦੇਖੋ ਪਾਵੈ ਦਿਲਦਾਵਾਂ ਸੁਣਿਆ ਸੁਣਿਆ ਮਜੀਦਾ ਪਾਓ ਅੰਤਰ ਕਰਤੀ ਜਗ ਮਰਨਾ ਸਭ ਤੇਰੇ ਬਿਣ ਗੁਰਜੀ ਸਵਸਥ ਆਸ ਪਾਣੀ ਬ੍ਰਹਮਾ ਸਤ ਸੁਹਾਣ ਕਰਮ ਕਵਣ ਸੁਣਿੰਦਾ ਭਗਤ ਕਵਣ ਕਵਣ ਸਿੱਖ ਕਵਣ ਕਵਣ ਸਿਰਸਤੀ ਮਾਂ ਕਵਣ ਵੇਲ ਪਾਈਆ ਪੰਡਿਤ ਦੀ

ਕਿਤੇ ਪਾਸ ਨਾਨਕ ਅੰਤ।

ਸੁਰਤ ਮਤ ਮਨ ਮੋਦਤ ਹੈ ਕਰੀਏ ਸੁਰਤ ਦਾ ਕੀ ਸੁਰਤ